0: Majacek was carted off the field and underwent surgery for a neck fracture, but is now up and walking again. Jordan Tunbridge, Melbourne.
1: Turning to NRL, and Mitchell Moses will be given until Thursday to prove his fitness to Blues Origin coach Laurie Daly. The 5'8" hasn't played since before the series opener due to a hamstring injury. But Daly says all reports suggest he'll be right to go.
2: I don't think it's a risk. You know, I've got full confidence in Mitch. You know, he's ticking every box, so you just don't hold someone back thinking that something may happen. You've got to be confident enough to run with it.
1: Meantime, the West Tigers have reportedly knocked back an approach by Israel Folau to return to the NRL after a 16-year absence. And England cricket captain Ben Stokes is under investigation over a nightclub incident. The alleged breach of team protocols came after England's win over New Zealand in the first test at Lords. Australian Independent Radio News.
3: ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
4: ਸਟੇਸ਼ਨ ਸਪਾਂਸਰ
5: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
6: ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ ਮੈਲਬਨ
7: ਸਟੇਸ਼ਨ ਸਪਾਂਸਰ
8: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
4: ਸਟੇਸ਼ਨ ਸਪਾਂਸਰ
9: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ 'ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ 'ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ssec.com.au ਤੇ ਜਾਓ। ਬਿਜਲੀ ਬਿੱਲਾਂ 'ਤੇ ਬਚਤ ਕਰਨਾ ਹੈ ਬਹੁਤ ਆਸਾਨ, ਐਸਈਸੀ ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
4: ਸਟੇਸ਼ਨ ਸਪਾਂਸਰ
5: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
7: Station sponsor
10: The World at Night on your local station, Plenty Valley FM.

86.6 ਪੰਜਾਬੀ ਐਫ ਐਮ ਪਲੈਂਟੀ ਵੈਲੀ ਵਿੱਚ ਤੁਹਾਡਾ ਸਵਾਗਤ ਹੈ। ਮਹੀਨਾ ਜੇਠ ਦਾ ਜੂਨ ਮਹੀਨਾ ਮੰਗਲਵਾਰ ਦੀ ਸ਼ਾਮ 6 ਤੋਂ 8 ਪਲੈਂਟੀ ਵੈਲੀ ਐਫ ਐਮ ਦੇ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਸੇਵਾ ਲੈ ਕੇ ਹਾਜ਼ਰ ਹਾਂ। ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ, ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹਾਂ 03-9904-2111 'ਤੇ। ਤੁਸੀਂ ਮੈਨੂੰ ਸੁਨੇਹਾ ਲਾ ਸਕਦੇ ਹਾਂ। ਸੁਨੇਹਾ ਲਾਉਣ ਲਈ ਸਟੂਡੀਓ ਦਾ ਫੋਨ ਨੰਬਰ 04-268-277-88-6 2046-8277-886-88-6 'ਤੇ। ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਬਿੱਕੀ ਸਿੰਘ। ਅਗਲੇ 2 ਘੰਟੇ ਤੱਕ ਅਸੀਂ ਹਰ ਉਹ ਗੱਲ ਕਰਾਂਗੇ ਜੋ ਸਾਡੇ ਜ਼ਿਹਨ ਵਿੱਚ ਹੈ, ਗੱਲਾਂ ਜੋ ਸਾਨੂੰ ਟੁੰਬਦੀਆਂ ਨੇ, ਗੱਲਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ, ਗੱਲਾਂ ਸਾਡੀਆਂ ਤੁਹਾਡੀਆਂ, ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਹਾਂ, ਗੱਲਾਂ ਜੋ ਵਿਚਾਰ ਮੰਗਦੀਆਂ ਨੇ, ਬਦਲਦੇ ਹਾਲਾਤ, ਕਲਾ, ਸਾਹਿਤ, ਫਿਲਮ, ਹੋਰ ਬਹੁਤ ਸਾਰੀਆਂ ਗੱਲਾਂ ਜੋ ਸਾਡੇ ਨਾਲ ਆਲੇ ਦੁਆਲੇ ਵਾਪਰਦੀਆਂ ਨੇ ਅਤੇ ਸਾਨੂੰ ਵਿਚਾਰੀਆਂ ਜਾਣੀਆਂ ਚਾਹੀਦੀਆਂ ਨੇ, ਗੱਲਾਂ ਜੋ ਹੱਲ ਤਰਾਸ਼ਣ ਦੀ ਗੱਲ ਕਰਦੇ ਹਾਂ। ਪਰ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ, ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ। ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ, ਨਾਲੇ ਕਰਾਂ ਅਰਦਾਸ ਸਰਬੱਤ ਭਲੇ ਨੂੰ। ਨਾਲ ਹੀ ਆਸਟ੍ਰੇਲੀਆ ਦੇ ਮੂਲ ਨਿਵਾਸੀ, ਉਹਨਾਂ ਦੇ ਅੱਜ ਦੇ ਪੁਰਾਣੇ ਸਾਰੇ ਉਹਨਾਂ ਪਵਿੱਤਰ ਆਤਮਾਵਾਂ ਨੂੰ, ਉਹਨਾਂ ਦੇ ਪੁਰਾਣੇ ਬਛਿੰਦਿਆਂ ਨੂੰ ਸਲਾਮ ਕਬੂਲ ਕਰਦੇ ਹਾਂ। ਇਹ ਧਰਤੀ ਜਿਨ੍ਹਾਂ ਨੇ ਹਜ਼ਾਰਾਂ ਸਾਲ ਇਹਨੂੰ ਸਾਂਭ ਕੇ ਰੱਖਿਆ, ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ, ਯਾਨੀਅਨ, ਮਾਂਡਾ ਅਤੇ ਹੋਰ ਇਲਾਕਿਆਂ ਵਿੱਚ ਜਿੱਥੇ ਉਹਨਾਂ ਦੀਆਂ ਪੁਰਾਣੀਆਂ ਇਤਿਹਾਸਕ ਥਾਵਾਂ ਨੇ, ਉਹਨਾਂ ਨੂੰ ਵੀ ਸਲਾਮ ਪੇਸ਼ ਕਰ। ਅੱਜ ਦੀ ਸ਼ੁਰੂਆਤ ਗੁਰਬਾਣੀ ਦੇ ਨਾਲ, ਇਹ ਸ਼ਬਦ ਫਿਰ ਅੱਜ ਦੇ ਮੁੱਖ ਵਿਸ਼ੇ ਵਾਲਾ।

ਨਾਮ ਦੇ ਨਾਂ ਤੇ ਅਸੀਂ ਸਾਰੀ ਦੁਨੀਆ ਸਾਰਾ ਸੰਸਾਰ ਆਪਣੇ ਆਪ ਨੂੰ ਵਿਚਰਦੇ ਹਾਂ ਸਾਡਾ ਦਰਸ਼ਨ ਸ਼ਾਸਤਰ ਜੀਵਨ ਦਾ ਰਾਹ ਦੱਸਣ ਦਾ ਸ਼ਬਦ ਤੁਸੀਂ ਸੁਣਿਆ ਅਸੀਂ ਜੋ ਮਰਜ਼ੀ ਸੋਚ ਲਈਏ ਜੀਵਨ ਦਾ ਮਕਸਦ ਸਾਨੂੰ ਦਿਸ਼ਾ ਨਿਰਦੇਸ਼ ਬਹੁਤ ਸਪਸ਼ਟ ਅਤੇ ਸਾਫ਼ ਨੇ ਪਰ ਅਸੀਂ ਜਾਣਦੇ ਹੋਇਆਂ ਅਸੀਂ ਸਮਝਦੇ ਵੀ ਹਾਂ ਅਤੇ ਸ਼ਾਇਦ ਕਦੇ ਕਦੇ ਕਿਤੇ ਵਿਸ਼ਵਾਸ ਨਹੀਂ ਕਰਦੇ ਕਿ ਸਾਨੂੰ ਧਿਆਨ ਦੇ ਕੇ ਆਪਣੇ ਅੰਤਰਾਤਮਾ ਨੂੰ ਸੁਣਨਾ ਚਾਹੀਦਾ ਹੈ ਅਜੋਕੇ ਯੁੱਗ ਦੀ ਖਾਸੀਅਤ ਇਹ ਮੰਨੀ ਜਾ ਰਹੀ ਹੈ ਕਿ ਇੱਥੇ ਹੁਣ ਗਤੀ ਨੂੰ ਰੋਕਣ ਦੀ ਲੋੜ ਹੈ ਇੱਥੇ ਮਾਨਸਿਕ ਤਣਾਅ ਬਹੁਤ ਵੱਧ ਰਹੇ ਨੇ ਅਤੇ ਉਹਨਾਂ ਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ ਚਿੰਤਾ ਦੀ ਨਹੀਂ ਚਿੰਤਨ ਦੀ ਲੋੜ ਹੈ ਨਾਮ ਦੀ ਗੱਲ ਹੋਈ ਸੀ ਵੱਖ ਵੱਖ ਸਮਿਆਂ 'ਚ ਵੱਖ ਵੱਖ ਸਿਆਣਿਆਂ ਨੇ ਇਹਨੂੰ ਹਰ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ ਦੂਜੇ ਬੰਨੇ ਵਿਲੀਅਮ ਸ਼ੇਕਸਪੀਅਰ ਇਹ ਵੀ ਲਿਖਦਾ ਹੈ ਵਟਸ ਇਨ ਨੇਮ ਕੰਟੈਕਸਟ ਵੱਖਰਾ ਹੈ ਪਰ ਹੈ ਇੱਦਾਂ ਦਾ ਹੀ ਹੈ ਰੋਮੀਓ ਜੂਲੀਅਟ ਨਾਟਕ ਦੇ ਵਿੱਚ ਇਹ ਪਾਤਰ ਨਾਮ 'ਚ ਕੀ ਰੱਖਿਆ ਹੈ ਤੁਸੀਂ ਉਹਨੂੰ ਰੋਜ਼ ਕਹਿ ਲਵੋ ਉਸਦੀ ਸਮੈਲ ਲਾ ਕੇ ਉਹਨੂੰ ਸਵੀਟ ਕਹਿ ਲਵੋ ਉਹ ਤਾਂ ਉਹੀ ਰਹੇਗਾ ਜੋ ਹੈਗਾ ਇਹ ਸਿਰਫ ਅਹੁਦੇ ਨੇ ਇਹ ਸਿਰਫ ਖਿਆਲ ਨੇ ਇਹ ਸਾਡੇ ਮਨ ਦੇ ਵਹਿਮ ਨੇ ਇਹ ਸਾਰੀਆਂ ਗੱਲਾਂ ਤਾਂ ਸਮਝਦੇ ਹਾਂ ਜਦੋਂ ਅਸੀਂ ਇਸ ਪੰਜ ਨੱਠ ਨੂੰ ਬ੍ਰੇਕ ਲਾਉਂਦੇ ਹਾਂ ਅੱਜ ਕੱਲ੍ਹ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਸਲਾਹਾਂ ਦਿੰਦੇ ਨੇ ਧਿਆਨ ਕਰੋ ਉਹ ਕਰੋ ਯੋਗਾ ਕਰੋ ਖਾਣ ਪੀਣ ਨੂੰ ਕਾਬੂ ਰੱਖੋ ਅਸੀਂ ਸਭ ਕੁਝ ਜਾਣਦੇ ਹੋਏ ਵੀ ਸਭ ਕੁਝ ਨਹੀਂ ਕਰਦੇ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਇਸ ਸਾਰੇ ਪ੍ਰੋਸੈਸ ਦੀ ਸਾਰੇ ਸਮਝ ਦੀ ਸਾਰੇ ਖਿਲਾਰੇ ਦੀ ਲੜਾਈ ਕਿਉਂ ਪੈਂਦੀ ਹੈ ਇਹ ਸਾਰੇ ਦੀ ਲੋੜ ਉਦੋਂ ਤੱਕ ਮਹਿਸੂਸ ਰਹਿੰਦੀ ਹੈ ਜਦੋਂ ਤੱਕ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜਨਮ ਲੈਣ ਦਾ ਜਨਮ ਕਰਾਉਣ ਦਾ ਸਾਡੇ ਇੱਕ ਦੂਜੇ ਨਾਲ ਸਾਂਝ ਬਣਾਉਣ ਦਾ ਕੀ ਕਾਰਨ ਹੈ ਕੀ ਪੱਥ ਕੀ ਹੈ ਜਿੱਥੇ ਅਸੀਂ ਚੱਲਣਾ ਹੈ ਧਿਆਨ ਲਾਉਣ ਦੇ ਨਾਂ 'ਤੇ ਅੱਜ ਕੱਲ੍ਹ ਬਹੁਤ ਕੁਛ ਬਹੁਤ ਵਿਚਾਰ ਬਹੁਤ ਸਾਹਮਣੇ ਆਉਂਦੇ ਨੇ ਤੁਸੀਂ ਆਰਾਮ ਨਾਲ ਵੀ ਗੂਗਲ ਨੂੰ ਬੈਠ ਕੇ ਤੁਸੀਂ ਇੱਕ ਮੈਡੀਟੇਸ਼ਨ ਨੂੰ ਵੀ ਡਿਫਾਈਨ ਕਰਦੇ ਹੋ ਅਤੇ ਤੁਹਾਨੂੰ ਬਹੁਤ ਸਾਰੇ ਖਿਆਲ ਮਿਲ ਜਾਣਗੇ ਕਿ ਅਸੀਂ ਕੀ ਕਰਨਾ ਹੈ ਬਹੁਤ ਸਾਰੀਆਂ ਟੈਕਨੀਕਸ ਮਿਲ ਜਾਣਗੀਆਂ ਕਿ ਅਸੀਂ ਮੈਡੀਟੇਸ਼ਨ ਧਿਆਨ ਅੰਤਰ ਧਿਆਨ ਕਿਸ ਨੂੰ ਲਾਉਣਾ ਹੈ ਅਸੀਂ ਕੰਸਨਟ੍ਰੇਸ਼ਨ ਨੂੰ ਕੀ ਕਰਨਾ ਹੈ ਵੱਖ ਵੱਖ ਲੋਕ ਮੈਡੀਟੇਸ਼ਨ ਕੰਸਨਟ੍ਰੇਸ਼ਨ ਧਿਆਨ ਅਧਿਐਨ ਨੂੰ ਬਹੁਤ ਆਪਣੇ ਆਪਣੇ ਢੰਗ 'ਤੇ ਡਿਫਾਈਨ ਵੀ ਕਰਦੇ ਨੇ ਪਰ ਇਹ ਸਭ ਕੁਛ ਜਾਣਦੇ ਹੁੰਦੇ ਹੋਏ ਵੀ ਸਾਡੇ ਆਲੇ ਦੁਆਲੇ ਬਹੁਤ ਭਟਕਣ ਹੈ ਬਹੁਤ ਬਿੰਬ ਐਸੇ ਨੇ ਜਿਨ੍ਹਾਂ ਨੂੰ ਅਸੀਂ ਮੰਨ ਕੇ ਆਪਣੇ ਮਨ ਦੀ ਸ਼ਾਂਤੀ ਸਮਝਦੇ ਹਾਂ ਮੇਰਾ ਇੱਥੇ ਗੱਲ ਕਰਨ ਦਾ ਮਕਸਦ ਆਪਣੇ ਆਪ ਨੂੰ ਅੰਤਰ ਧਿਆਨ ਹੋ ਕੇ ਆਪਣੀ ਭਜ ਨੱਠ 'ਚੋਂ ਕੁਛ ਵਕਤ ਕੱਢ ਕੇ ਇਹਨਾਂ ਜੀਵਨ ਜਾਤ ਨਿਰਦੇਸ਼ ਵੱਲ ਬ੍ਰੇਕ ਲਾਉਣਾ ਹੈ ਇਹ ਬ੍ਰੇਕ ਤਾਂ ਹੀ ਲੱਗਦੀ ਹੈ ਜੇ ਅਸੀਂ ਗੁੰਝਲਾਂ ਨੂੰ ਇੱਕ ਸਿਰੇ ਤੋਂ ਫੜ ਕੇ ਹੌਲੀ ਹੌਲੀ ਹੌਲੀ ਇਸ ਅਭਿਆਸ ਵੱਲ ਚੱਲੀਏ ਬਹੁਤ ਸਾਰੇ ਲੋਕ ਇਸ ਨਾਮ ਸਿਮਰਨ ਦੇ ਵਿਧੀ ਨੂੰ ਪੌੜੀ ਦਾ ਪਹਿਲਾ ਡੰਡਾ ਸਮਝਦੇ ਨੇ ਅਤੇ ਬਹੁਤ ਸਾਰੇ ਲੋਕ ਸਾਰੀ ਤਾ ਉਮਰ ਇਸ ਪਹਿਲੇ ਡੰਡੇ 'ਤੇ ਨਾਮ ਸਿਮਰਨ ਦੇ ਇਸ ਕਹਾਣੀ ਗੁੰਝਲ ਦੇ ਵਿੱਚ ਪਏ ਰਹਿੰਦੇ ਨੇ ਮਸਲੇ ਬਹੁਤ ਸਿੱਧੇ ਸਪਸ਼ਟ ਸਾਫ਼ ਜਾਣਦੇ ਨੇ ਮਸਲਾ ਤਿਆਗ ਦਾ ਹੈ ਮਸਲਾ ਛੱਡਣ ਦਾ ਹੈ ਮਸਲਾ ਮੂਵ ਓਨ ਹੋਣ ਦਾ ਹੈ ਮਸਲਾ ਵਗਦੇ ਪਾਣੀਆਂ ਵਾਂਗ ਅੱਗੇ ਕਰਨ ਦਾ ਹੈ ਇਹ ਮੈਂ ਗੱਲ ਅਕਸਰ ਤਾਂ ਕਰਦਾ ਹਾਂ ਪਰ ਬਾਰ ਬਾਰ ਇਹ ਸਵਾਲ ਇਸ ਕਰਕੇ ਕਰਦਾ ਹਾਂ ਕਿ ਕੀ ਅਸੀਂ ਅੱਗੇ ਤੁਰ ਰਹੇ ਹਾਂ ਕਿ ਨਹੀਂ ਤੁਰ ਰਹੇ ਮੈਨੂੰ ਲੱਗ ਰਿਹਾ ਕਿ ਅਸੀਂ ਨਹੀਂ ਤੁਰ ਰਹੇ ਅਸੀਂ ਖੜਾਤ ਖੜੋਤ ਵਿੱਚ ਆ ਕੇ ਉਹਨਾਂ ਗੱਲਾਂ ਦੇ ਵਿੱਚ ਆ ਕੇ ਉੱਥੇ ਉਲਝ ਕੇ ਰਹਿ ਜਾਂਦੇ ਹਾਂ ਅਤੇ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੋਂ ਹੱਲ ਤੁਰਨ ਦੇ ਭੱਜਣ ਨੱਠਣ ਦੇ ਨਹੀਂ ਮਿਲਦੇ ਚਿੰਤਾ ਤਾਂ ਕੀ ਕੀਜੀਏ ਤਾਂ ਜੋ ਅਨਹੋਣੀ ਹੋਏ ਇੱਕ ਮਾਰਗ ਸੰਸਾਰ ਪੇ ਨਾਨਕ ਥਿਰ ਨਹੀਂ ਕੋਏ ਪਾਣੀ ਦੇ ਬੁਲਬਲੇ ਜਿੰਨਾ ਇੱਕ ਸਾਹ ਜਿੰਨਾ ਸਾਡਾ ਜੀਵਨ ਹੈ
ਉੱਪਰ ਅਸੀਂ ਵਿਉਂਤਾਂ ਪਲੈਨਾਂ ਤਰੱਕੀਆਂ ਟਾਰਗੇਟਸ ਬਹੁਤ ਵੱਡੇ ਬਣਾਉਂਦੇ ਹਾਂ। ਇਹ ਚੰਗਾ ਹੁੰਦਾ ਜੇ ਅਸੀਂ ਸਾਰਾ ਕੁਛ ਸ਼ਾਮ ਨੂੰ ਤੁਸੀਂ 5 ਵਜੇ ਘਰ ਆਉਂਦੇ ਹੋ ਜਾਂ ਜਿਨ੍ਹਾਂ ਦਾ ਜਦੋਂ ਵੀ ਕੰਮ ਮੁੱਕਦਾ ਘਰ ਆਉਂਦੇ ਆ ਉਹ ਉੱਥੇ ਕੰਮ ਨੂੰ ਛੱਡ ਕੇ ਘਰ ਆ ਜਾਣ। ਪੂਰੀ ਦੁਨੀਆ ਦੇ ਵਿੱਚ ਮਨੁੱਖ ਦੀ ਹੁਣ ਤੱਕ ਦੀ ਖੋਜ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਸ਼ਾਮ ਰਾਤ ਸੌਣਾ ਇਹ ਇੱਕ ਐਸੀ ਨਿਆਮਤ ਹੈ ਜਿਹਦੇ ਦੁਆਲੇ ਸਾਡੀ ਸਾਰੀ ਮਨੁੱਖੀ ਕਾਇਨਾਤ ਘੁੰਮਦੀ ਹੈ। ਪਰ ਇਹਨਾਂ ਸਾਰੀਆਂ ਕਾਇਨਾਤਾਂ ਨੂੰ ਮਾਨਣ ਦੇ ਲਈ ਅਸੀਂ ਜ਼ੋਰ ਤਾਂ ਬਹੁਤ ਲਾਉਂਦੇ ਹਾਂ ਪਰ ਇਹਨਾਂ ਸਾਰੀਆਂ ਕਾਇਨਾਤਾਂ ਦੀ ਭਟਕਣ ਦੇ ਵਿੱਚੋਂ ਨਿਕਲਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਘਰ ਦਹਲੀਜ਼ ਮਿੱਟੀ ਸੀਮੈਂਟ ਵਧੀਆ ਪੇਂਟ ਲੱਕੜ ਦਾ ਬਣਿਆ ਤਾਂ ਨਹੀਂ ਹੁੰਦਾ। ਘਰ ਸਾਡੇ ਆਲੇ ਦੁਆਲੇ ਵਿਚਰ ਰਹੇ ਰਿਸ਼ਤਿਆਂ ਦੇ ਨਾਲ ਹੁੰਦਾ ਹੈ, ਮੇਰਾ ਮਤਲਬ ਪਰਿਵਾਰ ਨਾਲ ਹੁੰਦਾ ਹੈ। ਅਤੇ ਅਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਵਿੱਚ ਰਹਿੰਦੇ ਹਾਂ, ਉੱਥੇ ਸਾਡੇ ਆਲੇ ਦੁਆਲੇ ਪਰਿਵਾਰਕ ਮਸਲੇ ਕਿੱਡੇ ਡੂੰਘੇ ਨੇ ਕਿ ਅਸੀਂ ਆਪਣਾ ਅਮੀਰ ਵਿਰਾਸਤ ਜਾਣਦੇ ਹੋਏ ਵੀ ਸਮਝਦੇ ਹੋਏ ਵੀ ਇਹਨਾਂ ਮਸਲਿਆਂ ਦੀਆਂ ਬਰੀਕ ਤੰਦਾਂ ਨੂੰ ਸਮਝਣ ਤੋਂ ਅਵੇਸਲੇ ਹੋ ਜਾਂਦੇ ਹਾਂ। ਮੈਂ ਜਾਣਿਆ ਦੁੱਖ ਮੁਝੇ ਦੁੱਖ ਸਬਾਏ ਜੱਗ ਉੱਚੇ ਜਲਕੇ ਦੇਖਿਆ ਕਰ ਕਰ ਇਹੋ ਅੱਗ। ਸਾਡੇ ਘਰਾਂ ਦੇ ਵਿੱਚ ਮਸਲੇ ਬਹੁਤ ਡੂੰਘੇ ਵੀ ਨੇ, ਬਹੁਤ ਭੈੜੇ ਵੀ ਨਹੀਂ ਲੱਗਦੇ ਅਤੇ ਕਿਤੇ ਕਿਤੇ ਮੈਨੂੰ ਲੱਗਦਾ ਨਜਾਇਜ਼ ਵੀ ਹੁੰਦੇ ਨੇ। ਅਸੀਂ ਸ਼ਾਇਦ ਇਸ ਦੌੜਾ ਦੌੜੀ ਦੇ ਚੱਕਰ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਾਪਰ ਰਹੇ ਚਿੰਤਾ ਨੂੰ ਚਿੰਤਨ ਨਹੀਂ ਕਰਦੇ ਅਤੇ ਸ਼ਾਇਦ ਤਾਂ ਕਰਕੇ ਸਾਡੀਆਂ ਤੰਦਾਂ ਉਲਝਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਇਹਨਾਂ ਤੰਦਾਂ ਦੀ ਉਲਝਣ ਦਾ ਹੱਲ ਸਾਡੇ ਕੋਲ ਆਪਣੇ ਕੋਲ ਹੈ। ਇਹਨਾਂ ਤੰਦਾਂ ਦੀ ਉਲਝਣ ਦਾ ਹੱਲ ਨਿੱਠ ਕੇ ਬੈਠ ਕੇ ਗੱਲਾਂ ਕਰਨ ਦੀ ਗੱਲ ਹੁੰਦੀ ਹੈ। ਪਰਿਵਾਰ ਦੇ ਵਿੱਚ ਜੇ ਸ਼ਾਮ ਨੂੰ ਸਵੇਰ ਨੂੰ ਰਾਤ ਨੂੰ ਦੁਪਹਿਰ ਨੂੰ ਹਫ਼ਤੇ 'ਚ ਇੱਕ ਦਿਨ ਦੋ ਦਿਨ ਚਾਰ ਦਿਨ ਪਰਿਵਾਰ ਬੈਠ ਕੇ ਆਪਸ 'ਚ ਗੱਲਾਂ ਨਹੀਂ ਕਰਦਾ, ਮਸ਼ਵਰੇ ਨਹੀਂ ਕਰਦਾ ਅਤੇ ਪਹਿਲਾ ਜਿਹੜਾ ਟਾਈਮ ਨਹੀਂ ਦਿੰਦਾ, ਇਹਦਾ ਮਤਲਬ ਹੋ ਰਿਹਾ ਕਿ ਸਾਡੇ ਲਈ ਚਿੰਤਨ ਦਾ ਵਕਤ ਨਹੀਂ ਮਿਲ ਰਿਹਾ। ਅੱਜ ਕੱਲ੍ਹ ਪਸਾਰਾ ਇੱਦਾਂ ਦਾ ਹੋ ਗਿਆ ਕਿ ਅਸੀਂ ਜ਼ਰੂਰੀ ਨਹੀਂ ਕਿ ਇਕੱਲੇ ਇਕੱਠੇ ਬੈਠ ਕੇ ਹੀ ਗੱਲ ਕਰ ਸਕੀਏ, ਗੱਲ ਕਰਨ ਦੇ ਲਈ ਸਾਡੇ ਕੋਲ ਆਪਣੇ ਵਿੱਚ ਚੈਟ ਵੀ ਹੁੰਦੀ ਹੈ, ਗੱਲ ਕਰਨ ਲਈ ਸਾਡੇ ਕੋਲ ਮੇਲਾਂ ਵੀ ਹੁੰਦੀਆਂ ਨੇ ਅਤੇ ਇੱਕ ਦੂਜੇ ਨਾਲ ਵੀਡੀਓ ਦੇ ਸੁਨੇਹੇ ਵੀ ਹੁੰਦੇ ਨੇ। ਮੇਰੇ ਸੱਜਣ ਕਹਿੰਦੇ ਮੈਂ 2-3 ਮਹੀਨੇ ਬਾਅਦ ਸਿਨੇਮੇ 'ਚ ਫਿਲਮ ਦੇਖਣ ਇਸ ਕਰਕੇ ਜਾਂਦਾ ਕਿ ਮੈਂ ਆਪਣੇ ਆਲੇ ਦੁਆਲੇ ਤੋਂ ਹਟ ਕੇ ਕੁਛ ਕੰਮ ਕੁਛ ਦੋਸਤਾਂ ਮਿੱਤਰਾਂ ਪਰਿਵਾਰ ਨਾਲ ਬੈਠ ਕੇ ਕੁਛ ਗੱਲਾਂ ਕਰਨੀਆਂ ਚਾਹੁੰਦਾ। ਮੈਨੂੰ ਨਹੀਂ ਸੀ ਪਤਾ ਕਿ ਫਿਲਮਾਂ ਸਿਨੇਮਾ ਗੱਲਾਂ ਕਰਨ ਦਾ ਸਾਧਨ ਵੀ ਬਣਦਾ ਹੈ। ਚਿੰਤਨ ਦੇ ਲਈ ਸਾਨੂੰ ਆਪਣਾ ਰਾਹ ਆਪ ਚੁਣਨਾ ਪੈਂਦਾ ਹੈ, ਚਿੰਤਨ ਦੇ ਲਈ ਸਾਨੂੰ ਜ਼ਰਾ ਕੁ ਖੁਰੇਦਣਾ ਪੈਂਦਾ ਹੈ। ਉਹ ਟਾਈਮ ਚੱਲਦੀ ਕਾਰ ਵਿੱਚ ਅੱਧਾ ਘੰਟਾ ਹੋ ਸਕਦਾ ਹੈ, ਕੰਮ ਤੋਂ ਅੱਧਾ ਘੰਟਾ ਪਹਿਲਾਂ ਜਾ ਕੇ ਚਿੰਤਨ ਕਰਨ ਵਿੱਚ ਹੁੰਦੀ ਹੈ, ਕੰਮ ਦੇ ਦੁਪਹਿਰ ਦੇ ਵੇਲੇ ਆਰਾਮ ਕਰਨ ਲੱਗੇ ਚਿੰਤਨ ਹੁੰਦੀ ਹੈ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੋ ਸਕਦੀ ਹੈ। ਚਿੰਤਨ ਫੋਨ ਰਾਹੀਂ ਆਪਣੇ ਸੱਜਣ ਮਿੱਤਰ ਪਿਆਰਿਆਂ ਨਾਲ ਗੱਲ ਕਰਨ 'ਤੇ ਵੀ ਹੋ ਸਕਦੀ ਹੈ। ਚਿੰਤਨ ਗੱਲਾਂ 'ਚੋਂ ਗੱਲ ਇਸ ਪ੍ਰੋਗਰਾਮ ਨੂੰ ਸੁਣ ਕੇ ਵੀ ਹੋ ਸਕਦੀ ਹੈ। ਚਿੰਤਨ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਜੇ ਅਸੀਂ ਪਰਿਵਾਰ ਵਿੱਚ ਬੈਠ ਕੇ ਕੁਛ ਸਮਾਂ ਵਕਤ 2-4 ਮਿੰਟ ਆਪਸ 'ਚ ਨਹੀਂ ਦਿੰਦੇ ਅਤੇ ਪਰਿਵਾਰ ਦੀਆਂ ਗੱਲਾਂ ਬਰੀਕੀਆਂ ਨੂੰ ਨਹੀਂ ਸਮਝਦੇ ਤਾਂ ਫਿਰ ਅਸੀਂ ਜ਼ਿੰਦਗੀ ਨੂੰ ਅੱਗੇ ਕਿਵੇਂ ਚਲਾਉਣ ਦੀ ਗੱਲ ਕਰਾਂਗੇ। ਮੈਡੀਟੇਸ਼ਨ ਸਿਰਫ ਕੰਸਨਟ੍ਰੇਸ਼ਨ ਆਫ ਮਾਈਂਡ ਨਹੀਂ ਹੈ, ਮੈਡੀਟੇਸ਼ਨ ਸਿਰਫ ਆਪਣੇ ਆਲੇ ਦੁਆਲੇ ਵਾਪਰ ਰਹੇ ਘਟਨਾਕ੍ਰਮ ਦੇ ਵਿੱਚੋਂ ਨਿਕਲ ਕੇ ਰੋਜ਼ ਅਭਿਆਸ ਕਰ 5-7 ਮਿੰਟ ਇਹੀ ਕਰਨਾ ਕਿ ਮੈਂ ਕੀ ਕਰ ਰਿਹਾ ਅਤੇ ਕਿੱਧਰ 'ਚ ਜਾ ਰਿਹਾ।
ਜੇ ਅਸੀਂ ਪਰਿਵਾਰ 'ਚ ਬੈਠ ਕੇ ਅਕਸਰ ਗੱਲਾਂ ਸ਼ਾਮ ਨੂੰ ਨਹੀਂ ਕਰਦੇ ਤਾਂ ਮੈਂ ਅਕਸਰ ਇਹ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਕਿ 10 ਲਾਈਨਾਂ ਮਾਰ ਲਵੋ, ਹਰ ਲਾਈਨ 'ਤੇ ਇੱਕ ਮਸਲਾ ਇੱਕ ਚਿੰਤਾ ਲਿਖ ਲਵੋ। ਕੁਛ ਕੰਮ ਕੁਛ ਫੈਸਲੇ ਐਸੇ ਹੁੰਦੇ ਨੇ ਜਿਹੜੇ ਅਜੇ ਕਰਨ ਦੀ ਲੋੜ ਨਹੀਂ।

ਲੈ ਦੇ ਕੇ ਸਾਡੇ ਕੋਲ ਦੋ ਜਾਂ ਤਿੰਨ ਲਾਈਨਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਕੰਸਨਟ੍ਰੇਟ ਕਰੋ ਉਹਨਾਂ 'ਤੇ ਧਿਆਨ ਦਿਓ ਉਹਨਾਂ 'ਤੇ ਵੇਖੋ ਪਹਿਲਾਂ ਵਕਤ ਦੇਣਾ ਪਵੇਗਾ ਫਿਰ ਗੱਲ ਕਰਨੀ ਪਵੇਗੀ ਫਿਰ ਵਿਸ਼ਵਾਸ ਬਣਾਉਣਾ ਪਵੇਗਾ ਮੈਂ ਗੱਲਾਂ ਦੇ ਗੱਲ ਪ੍ਰੋਗਰਾਮ 'ਚੋਂ ਪਹਿਲਾ ਸੈਗਮੈਂਟ ਗੱਲਾਂ ਕਰਕੇ ਵਿਸ਼ਵਾਸ ਬਣਨ ਅਤੇ ਬਣਾਉਣ ਦੀ ਗੱਲ ਕਰ ਰਿਹਾ ਉਹ ਨਾਮ ਸੱਚਾ ਏ ਉਹ ਨਾਮ ਕੋਈ ਵੀ ਹੋ ਸਕਦਾ ਏ ਉਸ ਨਾਮ ਵਿੱਚ ਕੀ ਰੱਖਿਆ ਪ੍ਰਾਣੀ ਇੱਕੋ ਨਾਮ ਉਚਾਰੋ ਉਸ ਨਾਮ ਉਚਾਰਨ ਦੀ ਗੱਲ ਅਸੀਂ ਕਰਦੇ ਹਾਂ ਉਹ ਨਾਮ ਸਾਡਾ ਆਪਣਾ ਅੰਤਰ ਧਿਆਨ ਵਿੱਚ ਬਲਦਾ ਇੱਕ ਲੋ ਵੀ ਹੋ ਸਕਦੀ ਏ ਉਹ ਲੋ ਜਿਹਨੇ ਸਾਨੂੰ ਆਪਣੇ ਆਪ ਨੂੰ ਚਾਨਣ ਕਰਨਾ ਹੈ ਜਿੱਥੇ ਸਿਰਫ ਛੱਡਣਾ ਹੈ ਅਸੀਂ ਉਸ ਪਿੰਜਰੇ ਦੀ ਲੋ ਦੇ ਵਿੱਚ ਤਾਂ ਨਿਕਲਾਂਗੇ ਜੇ ਅਸੀਂ ਦਿਨ ਵਿੱਚ ਚਿੰਤਨ ਲਈ ਲਾਈਨਾਂ ਕਾਗਜ਼ 'ਤੇ ਮਾਰ ਕੇ ਸਾਹਮਣੇ ਰੱਖਾਂਗੇ

ਸੰਵਾਦ ਤੋਂ ਪਹਿਲਾਂ ਗੱਲਬਾਤ ਤੋਂ ਪਹਿਲਾਂ ਚੁੱਪ ਦੀ ਲੋੜ ਹੈ ਉਹ ਚੁੱਪ ਉਹ ਆਵਾਜ਼ ਜੋ ਉਸ ਨੂੰ ਅਸੀਂ ਸੁਣ ਸਕਦੇ ਹਾਂ ਮਹਿਜ ਬੋਲਣ ਨੂੰ ਅਸੀਂ ਉੱਥੇ ਕਿਸੇ ਦੀ ਹਾਜ਼ਰੀ ਨਹੀਂ ਕਹਿ ਸਕਦੇ ਅਤੇ ਨਾ ਹੀ ਬੋਲਾਂ ਦੀ ਗੈਰ ਹਾਜ਼ਰੀ ਨਾਲ ਚੁੱਪ ਸਿਰਜੀ ਜਾ ਸਕਦੀ ਹੈ

ਅਕਸਰ ਲੋਕ ਕਿਸੇ ਨੂੰ ਮਿਲਣ ਲਈ ਜਾਣ ਲਈ ਬਹਿਸਾਂ ਕਰਦੇ ਹੁੰਦੇ ਸੀ ਵਿਚਾਰ ਕਰਦੇ ਹੁੰਦੇ ਸੀ ਬਹਿਸ ਕਰਦੇ ਲੋਕ ਹੈਂਕੜ ਦਿਖਾਉਂਦੇ ਲੋਕ ਮਹਿਫਲਾਂ ਵਿੱਚੋਂ ਉੱਠ ਕੇ ਆ ਕੇ ਸ਼ਾਂਤ ਹੋਣ ਦੀ ਕੋਸ਼ਿਸ਼ ਕਰਕੇ ਆਪਣਾ ਅਤੇ ਕਈਆਂ ਦਾ ਜੀਵਨ ਅਸ਼ਾਂਤ ਕਰਕੇ ਰਹਿੰਦੇ ਨੇ ਸਿਆਣੇ ਆਖਦੇ ਨੇ ਕਿ ਕੁਛ ਮੌਕੇ ਇਹੋ ਹੋਣੇ ਚਾਹੀਦੇ ਨੇ ਕਿ ਅਸੀਂ ਇਸ਼ਾਰਿਆਂ ਨਾਲ ਗੱਲਾਂ ਕਰੀਏ ਉਂਗਲਾਂ ਦੇ ਇਸ਼ਾਰਿਆਂ ਨਾਲ ਗੱਲਾਂ ਕਰੀਏ ਨਜ਼ਰਾਂ ਨਾਲ ਗੱਲਾਂ ਕਰੀਏ ਤੇ ਸ਼ਾਇਦ ਉਹਨਾਂ ਦਾ ਅਸਰ ਬਹੁਤ ਡੂੰਘੀ ਤੱਕ ਹੋਵੇ ਗੱਲਬਾਤ ਵਿੱਚ ਅਸੀਂ ਸਿਰਫ ਜਾਣਕਾਰੀ ਸਾਂਝੀ ਕਰਦੇ ਹਾਂ ਅਤੇ ਮੈਂ ਇੱਥੇ ਇਸ ਆਵਾਜ਼ ਰਾਹੀਂ ਤੁਹਾਡੇ ਨਾਲ ਸੰਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੰਵਾਦ ਜਿੱਥੇ ਵਿਚਾਰ ਹੋਣ ਜਿੱਥੇ ਸੰਸਾਰ ਮਿਲੇ ਅਤੇ ਇਸ ਮਿਲਾਪ ਵਿੱਚ ਇੱਕ ਨਵਾਂ ਸੰਸਾਰ ਪੈਦਾ ਹੋਵੇ ਇੱਕ ਨਵਾਂ ਵਿਚਾਰ ਪੈਦਾ ਹੋਵੇ ਉਹ ਵਿਚਾਰ ਨਾਲ ਇੱਕ ਰਿਸ਼ਤਾ ਪੈਦਾ ਹੋਵੇ ਰਿਸ਼ਤਾ ਜੋ ਤੁਹਾਡੇ ਆਲੇ ਦੁਆਲੇ 'ਚੋਂ ਉਹਨਾਂ ਆਵਾਜ਼ ਦੀ ਸਾਂਝ ਨਾਲ ਪੈਣਾ ਹੈ ਸੰਵਾਦ ਸਾਂਝ ਪੈਦਾ ਕਰਦਾ ਹੈ ਉੱਥੇ ਸ਼ਬਦ ਪਿਆਰ ਵਰਤੋਂ ਕਰਦੇ ਨੇ ਅਤੇ ਕਈ ਵਾਰੀ ਨਹੀਂ ਵੀ ਬੋਲਿਆ ਜਾਂਦਾ

ਪ੍ਰਵਚਨ ਬੋਲਣ ਲਈ ਘੱਟ ਹੁੰਦੇ ਨੇ, ਸੁਣਨ ਵਾਲੇ ਜ਼ਿਆਦਾ ਹੁੰਦੇ ਨੇ। ਪ੍ਰਵਚਨ ਸੁਣਨ ਵਾਲੇ ਦੇ ਕੰਨਾਂ 'ਚ ਸ਼ਰਧਾ ਦੇ ਫੰਬੇ ਰੱਖੇ ਹੁੰਦੇ ਨੇ ਅਤੇ ਉਹਦੇ ਰਾਹੀਂ ਉਸ ਕੰਨਾਂ ਵਿਚਾਰ ਰਾਹੀਂ ਉਹਦੇ ਮਨ ਉਹਦੇ ਜ਼ਿਹਨ ਵਿੱਚ ਜਾਂਦੇ ਨੇ। ਦਰਖਤ ਤੋਂ ਇੱਕ ਫੜ ਫੜਾਉਂਦਾ ਪੱਤਾ ਆਲੇ ਦੁਆਲੇ ਸਾਰੇ ਫਿਜ਼ਾਂ ਦਾ ਹਾਲ ਦੱਸ ਦਿੰਦਾ ਹੈ।

ਸ਼ਬਦਾਂ ਨੂੰ ਫੜਨ ਲਈ ਸੋਚਣਾ ਤੇ ਚੁੱਪ ਹੋਣਾ ਜ਼ਰੂਰੀ ਹੈ। ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਖਤਮ ਹੁੰਦਾ ਹੈ। ਗੱਲਾਂ ਚੋਂ ਗੱਲ, ਮੈਂ ਹਾਂ ਵਿੱਕੀ ਸਿੰਘ।

ਤੁਸੀਂ ਸੁਣ ਰਹੇ ਹੋ 88.6 ਗੱਲਾਂ ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਲੈ ਕੇ ਹਾਜ਼ਰ ਪ੍ਰੋਗਰਾਮ ਗੱਲਾਂ ਚੋਂ ਗੱਲ ਗੱਲਾਂ ਚੋਂ ਗੱਲ ਪ੍ਰੋਗਰਾਮ ਦਾ ਦੂਜਾ ਸੈਗਮੈਂਟ ਸਤਿੰਦਰ ਸਰਤਾਜ ਹੋਣਾ ਦਾ ਗੀਤ ਤੁਸੀਂ ਸੁਣਿਆ ਅੱਜ ਕੁਛ ਪ੍ਰੋਗਰਾਮ ਦਾ ਸੈਗਮੈਂਟ ਉਹਨਾਂ ਦੇ ਗੀਤਾਂ ਵਿੱਚ ਆਉਂਦੇ ਵਿਚਾਰਾਂ ਦੀ ਗੱਲ ਕਰਾਂਗੇ ਸਾਡਾ ਨਜ਼ਰ ਅਤੇ ਨਜ਼ਰੀਆ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਸੁਭਾਅ ਕੀ ਹੈ ਅਤੇ ਸੁਭਾਅ ਇੱਕ ਐਸਾ ਦੀਵੇ ਦੀ ਲੋਅ ਹੈ ਕਿ ਜਿਹੜਾ ਬਦਲਦਾ ਰਹਿੰਦਾ ਹੈ ਇਹ ਕੁਦਰਤੀ ਵਰਤਾਰਾ ਵੀ ਹੁੰਦਾ ਹੈ ਕਿਸੇ ਚੀਜ਼ ਨੂੰ ਪਰਖਣ ਦਾ ਨਜ਼ਰ ਨੈਚੁਰਲ ਕੁਦਰਤੀ ਨਹੀਂ ਹੁੰਦੀ ਜਮਾਂਦਰੂ ਨਹੀਂ ਹੁੰਦੀ ਹੌਲੀ ਹੌਲੀ ਵਕਤ ਦੇ ਤਜ਼ਰਬੇ ਦੇ ਨਾਲ ਨਜ਼ਰੀਆ ਬਦਲ ਜਾਂਦਾ ਹੈ ਵੈਸੇ ਤਾਂ ਅੱਜ ਕੱਲ੍ਹ ਨਜ਼ਰ ਵੀ ਬਦਲ ਜਾਂਦੀ ਆ ਮੇਰੇ ਵਰਗੇ ਨੂੰ ਹੁਣ ਐਨਕਾਂ ਵੀ ਲੱਗ ਜਾਂਦੀਆਂ ਸ਼ੀਸ਼ੇ ਮੋਟੇ ਹੋ ਜਾਂਦੇ ਦੂਰੋਂ ਚੀਜ਼ਾਂ ਦਿਸਦੀਆਂ ਨਹੀਂ ਨੇੜਲੇ ਅੱਖਰ ਉੱਡਦੇ ਨਜ਼ਰ ਆਉਂਦੇ ਨੇ ਪਰ ਬੰਦੇ ਦਾ ਨਜ਼ਰੀਆ ਸਹੀ ਰਹੇ ਸਹੀ ਦਿਸ਼ਾ ਵਿੱਚ ਰਹੇ ਇਸ ਬਾਰੇ ਅਸੀਂ ਗੱਲਬਾਤ ਵਿਚਾਰ ਬਹੁਤ ਘੱਟ ਕਰਦੇ ਹਾਂ ਜ਼ਿੰਦਗੀ ਨੂੰ ਵੱਖ ਵੱਖ ਨਜ਼ਰੀਏ ਤੋਂ ਦੇਖਣਾ ਚਾਹੀਦਾ ਜਿਵੇਂ ਮੈਂ ਹੁਣ ਬੱਚਿਆਂ 'ਚ ਰਹਿਣਾ ਬੜਾ ਪਸੰਦ ਕਰਦਾ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਬੱਚਿਆਂ ਦਾ ਨਜ਼ਰੀਆ ਬਿਲਕੁਲ ਪਾਕ ਪਵਿੱਤਰ ਅਤੇ ਮੈਂ ਸਮਝਦਾ ਕੁਝ ਹੁੰਦਾ ਹੀ ਨਹੀਂ ਬੱਚੇ ਕੋਲ ਨਜ਼ਰ ਹੁੰਦੀ ਹੈ ਆਲਾ ਦੁਆਲਾ ਉਹ ਨਜ਼ਰ ਦੀਆਂ ਐਨਕਾਂ ਲਾ ਕੇ ਵੇਖਦੇ ਨੇ ਅਤੇ ਤੁਹਾਡੇ ਨਾਲ ਛੋਟੀ ਛੋਟੀਆਂ ਕਹਾਣੀਆਂ ਪਾ ਕੇ ਉਹ ਜ਼ਿੰਦਗੀ ਦੇ ਸਕੂਨ ਨੂੰ ਸੱਚ ਸਮਝਦੇ ਆਨੰਦ ਮਾਣਦੇ ਨੇ ਬੱਚਿਆਂ ਨੂੰ ਸਾਹਮਣੇ ਤੋਂ ਤੁਰਿਆ ਆਉਂਦਾ ਬੰਦਾ ਮੇਰੇ ਵਰਗਾ ਵੱਡਾ ਵੀ ਹੋਵੇ ਤਾਂ ਉਹ ਆਪਣੇ ਵਰਗਾ ਲੱਗਦਾ ਹੈ ਅਤੇ ਜਦੋਂ ਤੁਸੀਂ ਉਹਨਾਂ ਨਾਲ ਬੱਚਿਆਂ ਦੀਆਂ ਇਲਤਾਂ ਕਰੋ ਤਾਂ ਸ਼ਾਇਦ ਉਹਨਾਂ ਨੂੰ ਆਪਣੇ ਵਰਗਾ ਮਨੁੱਖ ਸਾਹਮਣੇ ਨਜ਼ਰ ਆਉਂਦਾ ਹੈ ਐਨ ਆਪਣੇ ਵਰਗਾ ਅਤੇ ਉਹਨਾਂ ਦੀ ਨਜ਼ਰ ਵਿੱਚ ਹੋਰ ਤੋਂ ਹੋਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਹੁਣ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਮੈਲਬਰਨ ਦੇ ਵਿੱਚ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਜਦੋਂ ਵੱਖ ਵੱਖ ਸ਼ਹਿਰਾਂ 'ਚ ਮਿਲਦੇ ਹਾਂ ਪਹਿਲਾ ਨਜ਼ਰੀਏ ਤੋਂ ਸਾਨੂੰ ਉਹਦੀ ਸ਼ਕਲ ਰੰਗ ਰੂਪ ਵੇਖ ਕੇ ਲੱਗਦਾ ਅੱਛਾ ਇਹ ਆਪਣੇ ਵਰਗਾ ਲੱਗਦਾ ਜਦੋਂ ਪੰਜਾਬੀ ਬੋਲਦਾ ਫਿਰ ਹੋਰ ਦਿਲ ਖੁਸ਼ ਹੁੰਦਾ ਬਾਅਦ ਵਿੱਚ ਫਿਰ ਸਾਡਾ ਨਜ਼ਰੀਆ ਬਦਲ ਜਾਂਦਾ ਅੱਛਾ ਇਹ ਪਾਕਿਸਤਾਨੀ ਪੰਜਾਬੀ ਹੈ ਕਈ ਵਾਰੀ ਸਾਨੂੰ ਉਹ ਅਮੀਰੋਂ ਗਰੀਬ ਲੱਗਣ ਲੱਗ ਪੈਂਦਾ ਕਈ ਵਾਰੀ ਸਾਡੇ ਅੰਦਰ ਉਹ ਨਜ਼ਰੀਆ ਉਹ ਵਹਿਮ ਕੁਛ ਹੋਰ ਇੰਪ੍ਰੈਸ਼ਨ ਪਾ ਛੱਡ ਜਾਂਦਾ ਅਸੀਂ ਇਨਸਾਨ ਨੂੰ ਇਨਸਾਨ ਸਮਝਦੇ

ਗੱਲਾਂ ਬਾਤਾਂ ਤੋਂ ਬਾਅਦ ਨਾ ਪਤਾ ਜਾਣਨ ਤੋਂ ਬਾਅਦ ਅਸੀਂ ਹਿੰਦੂ ਸਿੱਖ ਮੁਸਲਮਾਨ ਹੋ ਜਾਂਦੇ ਹਾਂ ਗੋਰੇ ਚਿੱਟੇ ਕਾਲੇ ਹੋ ਜਾਂਦੇ ਹਾਂ ਸਾਡੇ ਮਨ 'ਤੇ ਇੱਕ ਇੰਪਰੈਸ਼ਨ ਹੋਰ ਤਰ੍ਹਾਂ ਦਾ ਬਣ ਜਾਂਦਾ ਅਸੀਂ ਆਪਣੀ ਸਹਿਜਤਾ ਵੀ ਗਵਾ ਲੈਂਦੇ ਹਾਂ ਅਸੀਂ ਆਪਣੇ ਅੰਦਰ ਬੁਣੇ ਜਾਲ ਦੀ ਮਾਨਸਿਕਤਾ ਵਿੱਚ ਉਲਝੇ ਹੋਏ ਸਹਿਜ ਤੋਂ ਅਸਹਿਜ ਵੀ ਹੋ ਜਾਂਦੇ ਹਾਂ ਨਜ਼ਰੀਆ ਸਹੀ ਰੱਖਣ ਦੇ ਲਈ ਅਸੀਂ ਪੜ੍ਹਦੇ ਹਾਂ ਅਤੇ ਨਜ਼ਰ ਸਹੀ ਰੱਖਣ ਦੇ ਲਈ ਅਸੀਂ ਡਾਕਟਰ ਕੋਲ ਜਾਂਦੇ ਹਾਂ ਅੱਜ ਕੱਲ੍ਹ ਡਾਕਟਰ ਸਾਨੂੰ ਕਿਤੇ ਵੀ ਮਿਲ ਜਾਂਦੇ ਨੇ ਚਾਹੇ ਉਹ ਸਾਡੇ ਸੋਸ਼ਲ ਮੀਡੀਆ 'ਤੇ ਖਾਣੇ ਦੀ ਸਲਾਹ ਦੇਣ ਵਾਲੇ ਹੋਣ ਕਾਹੇ ਚਾਹੇ ਉਹ ਯੋਗੀ ਹੋਣ ਚਾਹੇ ਉਹ ਗੀਤਾਂ ਦੇ ਵਿੱਚ ਹੋਣ ਚਾਹੇ ਇੱਕ ਫਿਲਮ ਵਿੱਚ ਦੇਖ ਰਿਹਾ ਪਾਤਰ ਹੋਵੇ ਅਤੇ ਕਈ ਵਾਰੀ ਇੱਕ ਡਾਕੂਮੈਂਟਰੀ ਵਿੱਚ ਦੱਬਿਆ ਸੁਣਿਆ ਸਾਡੇ ਨਾਲ ਕਈ ਵਾਰੀ ਦੇਰ ਰਾਤ ਤੱਕ ਸਾਨੂੰ ਸਾਉਣ ਨਹੀਂ ਦਿੰਦਾ ਅਤੇ ਸਾਡਾ ਨਜ਼ਰੀਆ ਬਦਲਣ ਦੀ ਅਹਿਮੀਅਤ ਰੱਖਦਾ ਹੈ ਜੀ ਹਾਂ ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਕਿ ਸਰਤਾਜ ਹੁਣੀ ਇੱਥੇ ਆਏ ਨੇ ਅਤੇ ਆਪਾਂ ਕੁਝ ਗੀਤ ਵੀ ਉਹਨਾਂ ਦੇ ਸੁਣਨੇ ਨੇ ਅਤੇ ਉਹਨਾਂ ਦੇ ਸੰਗੀਤ ਦੇ ਨਾਲ ਇਸ ਨਜ਼ਰੀਏ ਨੂੰ ਅੱਗੇ ਵਧਾਉਂਦੇ ਹਾਂ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਔਖੇ ਵੇਲੇ ਸਾਡਾ ਕੀ ਕਿਵੇਂ ਗੁਜ਼ਾਰਾ ਹੁੰਦਾ ਇਹਦੀ ਇਸ ਦਾ ਨਜ਼ਰੀਆ ਸਰਤਾਜ ਹੁਣੀ ਕੀ ਕਹਿੰਦੇ ਨੇ

ਵਾਜੀ ਵਾ ਸਰਤਾਜ ਹੋਣਾ ਦਾ ਗੀਤ ਅਸੀਂ ਸੁਣਿਆ ਇੱਕ ਇੱਕ ਬੋਲ ਇੱਕ ਇੱਕ ਅੱਖਰ ਸਾਨੂੰ ਦਿਸ਼ਾ ਨਿਰਦੇਸ਼ ਦੇ ਰਹੇ ਸਨ ਔਖਾ ਤੇ ਸੌਖਾ ਮਾੜਾ ਤੇ ਚੰਗਾ ਮੇਰੀ ਨਜ਼ਰ ਦੇ ਵਿੱਚ ਇਹ ਕਦੀ ਵੀ ਸਥਿਰ ਨਹੀਂ ਹੁੰਦੇ ਤੇ ਹਮੇਸ਼ਾ ਬਦਲਦੇ ਰਹਿੰਦੇ ਨੇ ਮੈਂ ਇਹ ਵੀ ਜਿਵੇਂ ਨਜ਼ਰੀਏ ਦੀ ਗੱਲ ਕਰ ਰਿਹਾ ਸੀ ਤੇ ਨਜ਼ਰੀਆ ਵੀ ਮੈਂ ਸਮਝਦਾ ਕਿ ਕਦੀ ਇੱਕੋ ਜਿਹਾ ਨਹੀਂ ਹੁੰਦਾ ਸਾਨਾ ਕਿਸੇ ਨੂੰ ਵੇਖਣ ਦਾ ਮੈਂ ਇੱਕ ਵਰਡ ਯੂਜ਼ ਕਰਦਾ ਦ੍ਰਿਸ਼ਟੀਕੋਣ ਕਿਸ ਨਜ਼ਰੀਏ ਤੋਂ ਅਸੀਂ ਚੀਜ਼ ਨੂੰ ਦੇਖਦੇ ਹਾਂ ਅਤੇ ਇਹ ਹਮੇਸ਼ਾ ਹੀ ਬਦਲਦਾ ਰਹੇ ਤਾਂ ਚੰਗਾ ਹੁੰਦਾ ਜ਼ਿੰਦਗੀ ਦੀ ਰਵਾਨਗੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਨਹੀਂ ਤਾਂ ਅਸੀਂ ਅਕਸਰ ਇੱਕੋ ਪਾਸੇ ਇੱਕੋ ਨਜ਼ਰੀਏ ਨਾਲ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਸਮੁੱਚੇ ਸੰਸਾਰ ਨੂੰ ਹਰ ਵਸਤ ਨੂੰ ਆਪਣੇ ਨਜ਼ਰੀਏ ਤੋਂ ਵੇਖਣ ਦੇਖਣ ਦਾ ਅਗਰ ਸਾਡਾ ਸੁਭਾਅ ਬਣ ਜਾਵੇ ਅਜੋਕੇ ਸੋਸ਼ਲ ਮੀਡੀਆ ਦੇ ਦੁਨੀਆਂ ਵਿੱਚ ਕੋਈ ਗੱਲ ਸਾਨੂੰ ਬਹੁਤ ਭੈੜੀ ਲੱਗਦੀ ਹੈ ਕੋਈ ਚੰਗੀ ਲੱਗਦੀ ਹੈ ਕਿਸੇ ਗੱਲ 'ਤੇ ਉੜਦਾ ਤੀਰ ਫੜਨ ਨੂੰ ਜੀਅ ਕਰਦਾ ਕਿ ਉਹਨੂੰ ਚਾਰ ਜਵਾਬ ਦੇ ਹੀ ਦੇਣ ਨੂੰ ਜੀਅ ਕਰਦਾ ਹੈ ਬਸ ਦੁਨੀਆ ਦੀ ਇਸ ਕਾਵਾਂ ਰੌਲੀ ਦੇ ਵਿੱਚ ਬਦਲਦੇ ਨਜ਼ਰੀਏ ਦੇ ਵਿੱਚ ਬਹੁਤ ਸਾਰਾ ਸਾਡਾ ਵਪਾਰ ਅਤੇ ਸਮਾਜ ਦਾ ਪ੍ਰਬੰਧ ਖੜ੍ਹਾ ਹੈ ਨਜ਼ਰ ਇੱਕ ਸਾਫ਼ ਪਾਣੀ ਵਾਂਗ ਹੁੰਦੀ ਹੈ ਇਸ ਵਿੱਚ ਸਾਡੇ ਸੁਭਾਅ ਦਾ ਸਮਾਜ ਦਾ ਇਤਿਹਾਸ ਦਾ ਰੰਗ ਘੁਲਦਾ ਹੈ ਸਾਡਾ ਆਪਣਾ ਅਨੁਭਵ ਵੀ ਇਸ ਵਿੱਚ ਘੁਲਦਾ ਹੈ ਅਤੇ ਇਹ ਸਾਰੇ ਘੁਲਣ ਮਿਲਣ ਦੀ ਪ੍ਰਕਿਰਿਆ ਦੇ ਵਿੱਚੋਂ ਹੀ ਇਸ ਲੜੀ ਦੇ ਮਲਗੋਬੇ ਵਿੱਚੋਂ ਸਾਡਾ ਨਜ਼ਰੀਆ ਬਣਦਾ ਹੈ ਸਾਡਾ ਨਜ਼ਰੀਆ ਕਦੀ ਆਸਤਕ ਵੀ ਹੋ ਸਕਦਾ ਹੈ ਅਤੇ ਕਦੇ ਕਦੇ ਨਾਸਤਕ ਵੀ ਹੋ ਜਾਂਦਾ ਹੈ ਹਾਲਾਂਕਿ ਮੈਂ ਇਸ ਆਸਤਕ ਨਾਸਤਕ ਦੀ ਪਰਿਭਾਸ਼ਾ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦਾ ਪਰ ਅਸੀਂ ਜਦੋਂ ਇੱਕ ਆਸਤਕ ਨਜ਼ਰੀਏ ਨਾਲ ਕਿਸੇ ਚੀਜ਼ ਨੂੰ ਵੇਖਦੇ ਹਾਂ ਅਤੇ ਅਸੀਂ ਕਿਸੇ ਵਿਅਕਤੀ ਨੂੰ ਕਿਸੇ ਸੰਸਥਾ ਨੂੰ ਕਿਸੇ ਦੇਸ਼ ਨੂੰ ਆਪਣਾ ਅਤੇ ਬੇਗਾਨਾ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਈ ਜਾਤਾਂ ਨੂੰ ਅਸੀਂ ਆਪਣਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਈਆਂ ਤੋਂ ਅਸੀਂ ਆਸ਼ਾਵਾਦੀ ਅਤੇ ਕਈਆਂ ਤੋਂ ਨਿਰਾਸ਼ਾਵਾਦੀ ਹੁੰਦੇ ਹਾਂ ਇੱਕ ਆਮ ਜਿਹੀ ਘਟਨਾ ਨੂੰ ਅਸੀਂ ਕਈ ਕੋਨਾਂ ਤੋਂ ਵੇਖਣ ਦੀ ਗੱਲ ਕਰਦੇ ਹਾਂ ਬਾਹਰ ਨਿਕਲ ਕੇ ਵੇਖਿਆ ਹੋਵੇ ਤਾਂ ਇੱਕ ਡੁੱਬਦੇ ਜਾਂ ਟੁੱਟਦੇ ਤਾਰੇ ਦੀ ਪਤਲੀ ਜਿਹੀ ਲਕੀਰ ਬਣਦੀ ਹੈ ਸਾਡੇ ਮਨ ਵਿੱਚ ਵਿਚਾਰ ਆਉਂਦਾ ਹੈ ਅਤੇ ਬਣ ਕੇ ਖਤਮ ਹੋ ਜਾਂਦਾ ਹੈ ਮੇਰੇ ਇੱਕ ਅਧਿਆਪਕ ਜੋ ਮੈਨੂੰ ਅੰਗਰੇਜ਼ੀ ਪੜ੍ਹਾਉਂਦੇ ਸੀ 12ਵੀਂ ਕਲਾਸ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਕ ਫੁੱਲ ਨੂੰ ਕਈ ਰੰਗਾਂ 'ਚ ਕਈ ਨਜ਼ਰੀਏ ਤੋਂ ਵੇਖ ਸਕਦੇ

ਇੱਕ ਸ਼ਾਇਰ ਗੁਲਾਬ ਦੇ ਫੁੱਲ ਤੇ ਕਵਿਤਾ ਲਿਖਦਾ ਏ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀਓ ਹੁਣ ਮੈਂ ਤੁਹਾਨੂੰ ਇਹ ਗੱਲ ਕਹੀ ਤੁਹਾਨੂੰ ਚੰਗੀ ਲੱਗੀ ਕਿ ਤੁਸੀਂ ਪੰਜਾਬ ਨੂੰ ਇੱਕ ਗੁਲਾਬ ਦੇ ਫੁੱਲ ਨਾਲ ਕੰਪੇਅਰ ਕੀਤਾ ਦੂਜੇ ਪਾਸੇ ਇੱਕ ਰਸਾਇਣ ਵਿਗਿਆਨ ਦਾ ਤਜਰਬੇਕਾਰ ਪ੍ਰੋਫੈਸਰ ਉਸ ਫੁੱਲ ਨੂੰ ਤੋੜਦਾ ਆ ਆਪਣੇ ਬੀਕਰ ਦੇ ਵਿੱਚ ਪਾਉਂਦਾ ਹੈ ਜਿਹਦੇ ਵਿੱਚ ਉਹ ਤਜਰਬਾ ਕਰਦਾ ਆ ਗੈਸ 'ਤੇ ਰੱਖ ਕੇ ਕੁਛ ਕੈਮੀਕਲ ਪਾਉਂਦਾ ਆ ਹਿਲਾ ਕੇ ਦੇਖਦਾ ਕਹਿੰਦਾ ਇਹਦੇ 'ਚ 70% ਕਾਰਬਨ ਆ ਅਤੇ ਬਾਕੀ ਆਹ ਮਟੀਰੀਅਲ ਆ ਗੱਲ ਤਾਂ ਨਜ਼ਰੀਏ ਨੂੰ ਕਿਸ ਕੋਨਾ ਤੋਂ ਵੇਖਣਾ ਅਸੀਂ ਕਿਸੇ ਇੱਕ ਘਟਨਾ ਨੂੰ ਕਿਸੇ ਇੱਕ ਛੋਟੀ ਜਿਹੀ ਗੱਲ ਨੂੰ ਹਜ਼ਾਰਾਂ ਨਜ਼ਰੀਏ ਤੋਂ ਵੇਖ ਸਕਦੇ ਹਾਂ ਜਿੱਦਾਂ ਦਾ ਸਾਡਾ ਪੰਜਾਬ ਦੇ ਵਿੱਚ ਰਵਾਇਤ ਜੋ ਸਾਡਾ ਸਮਾਜ ਏ ਮੰਨ ਲਓ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਹਾਲ ਬਾਜ਼ਾਰ 'ਚ ਖੜ੍ਹੇ ਹੋ ਜਾਂ ਤੁਸੀਂ ਲੁਧਿਆਣੇ ਦੇ ਚੌੜੇ ਬਾਜ਼ਾਰ 'ਚ ਖੜ੍ਹੇ ਹੋ ਜਾਂ ਘੰਟਾ ਘਰ ਚੌਂਕ ਲੱਗੇ ਖੜ੍ਹੇ ਹੋ ਚੰਡੀਗੜ੍ਹ ਦੇ 17 ਸੈਕਟਰ ਦੀ ਰੌਣਕ ਵਿੱਚ ਖੜ੍ਹੇ ਹੋ ਜਾਂ ਕਿਸੇ ਵੀ ਹੋਰ ਸ਼ਹਿਰ ਪਿੰਡ ਗਲੀ ਦੇ ਕਸਬੇ ਦੇ ਰੌਣਕ ਭਰੇ ਬਾਜ਼ਾਰ 'ਚ ਖੜ੍ਹੇ ਹੋ ਇੱਕ ਨੌਜਵਾਨ ਖੂਬਸੂਰਤ ਮੁੰਡਾ ਕੁੜੀ ਆਪਸ ਵਿੱਚ ਬੈਠੇ ਨੇ ਪਿਆਰ ਦੇ ਨਾਲ ਹੋ ਸਕਦਾ ਜਵਾਨ ਨੂੰ ਆਪਣੀ ਪ੍ਰੇਮਿਕਾ ਚੰਗੀ ਲੱਗੀ ਹੋਵੇ ਅਤੇ ਅਚਾਨਕ ਉਹਨੂੰ ਚੁੰਮ ਲੈਂਦਾ ਹੈ ਜੇ ਤੁਸੀਂ ਉੱਥੋਂ ਲੰਘ ਰਹੇ ਹੋਵੋ ਤੁਸੀਂ ਇਸ ਨਜ਼ਾਰੇ ਨੂੰ ਵੇਖੋ ਅਤੇ ਤੁਹਾਡੀ ਕਿਸ ਕੋਣ ਤੋਂ ਕਿਸ ਨਜ਼ਰੀਏ ਤੋਂ ਵੇਖੋਗੇ ਜਦੋਂ ਕਿ ਇੱਕ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਨੇ ਉਹਨਾਂ ਦੀ ਅੱਖ ਇੱਕ ਦੂਜੇ ਵਿੱਚ ਪਿਆਰ ਵੇਖ ਰਹੀ ਹੈ ਦੂਜੇ ਪਾਸੇ ਇੱਕ ਸਿਆਣਾ ਬਜ਼ੁਰਗ ਆਦਮੀ ਹੋ ਸਕਦਾ ਪਰੰਪਰਾਵਾਦੀ ਮਨੁੱਖ ਹੋਵੇ ਉਹ ਕਹੇ ਸਾਡੀ ਨੈਤਿਕਤਾ ਦਿਨੋਂ ਦਿਨ ਘੱਟਦੀ ਜਾ ਰਹੀ ਹੈ ਇਹਨਾਂ ਨੂੰ ਬੇਸ਼ਰਮੀ ਅਤੇ ਸ਼ਰਮ ਦਾ ਘਾਟਾ ਹੈ ਕਿਸੇ ਦੇ ਮੂੰਹ ਇਹ ਵੀ ਨਿਕਲ ਸਕਦਾ ਕਿ ਜੰਗ ਅਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੈ ਅਤੇ ਕੋਈ ਸ਼ੈਤਾਨ ਸਿਆਸੀ ਦਿਮਾਗ ਸ਼ਹਿਰ ਵਿੱਚ ਇਸ ਘਟਨਾ ਨੂੰ ਲੈ ਕੇ ਆਪਣੇ ਵਿਰੋਧੀ ਨੂੰ ਬਦਲ ਰਹੇ ਹਾਲਾਤ ਬਦਲ ਰਹੇ ਸਮਾਜ ਨਾਲ ਉਸਕਾਉਣ ਵਿੱਚ ਗੱਲਾਂ ਕਰਨ ਵਿੱਚ ਅਤੇ ਇੱਥੋਂ ਤੱਕ ਇਹ ਵੀ ਹੋ ਸਕਦਾ ਕਿ ਇੱਕ ਨੂੰ ਲੱਗੇ ਉਹ ਇਹ ਤਾਂ ਮੁੰਡਾ ਮੁਸਲਮਾਨ ਸੀ ਇਹ ਕੁੜੀ ਹਿੰਦੂ ਸੀ ਦੰਗੇ ਫਸਾਦ ਵੀ ਹੋ ਸਕਦੇ ਨੇ ਕਈ ਵਾਰ ਇੱਕ ਛੋਟੀ ਜਿਹੀ ਗੱਲ ਪਿੱਛੇ ਹਜ਼ਾਰਾਂ ਲੋਕ ਇੱਕ ਦੂਜੇ ਦੀ ਜਾਨ ਗਵਾ ਲੈਂਦੇ ਨੇ ਸਮਾਜ ਹਰਕਤ ਵਿੱਚ ਆ ਜਾਂਦਾ ਹੈ ਇਹ ਸਾਰਾ ਕੁਝ ਸਾਡੇ ਉਹਨਾਂ ਦੇਸ਼ਾਂ ਵਿੱਚ ਪੋਸੀਬਲ ਹੈ ਹੋ ਸਕਦਾ ਇਹ ਗੱਲ ਅਸੀਂ ਆਸਟ੍ਰੇਲੀਆ 'ਚ ਬੈਠੇ ਮੈਲਬਰਨ ਸ਼ਹਿਰ ਦੇ ਇੱਥੇ ਬੈਠੇ ਗੱਲ ਕਰ ਰਹੇ ਹਾਂ ਤੁਸੀਂ ਕਿਸੇ ਬਾਜ਼ਾਰ ਵਿੱਚ ਤੁਰੇ ਜਾਂਦੇ ਇੱਦਾਂ ਦੀ ਇੱਕ ਪ੍ਰੇਮੀ ਪ੍ਰੇਮਿਕਾ ਨੂੰ ਚੁੰਮ ਲੈਂਦਾ ਹੈ ਅਤੇ ਇਹੋ ਜਿਹੇ ਮੁਲਕ ਦੇ ਵਿੱਚ ਇਹ ਘਟਨਾ ਹੋਈ ਨਾ ਹੋਈ ਕੋਈ ਮਾਣੇ ਨਹੀਂ ਰੱਖਦੀ ਗੱਲ ਇੱਕੋ ਹੀ ਹੈ ਨਜ਼ਰੀਆ ਵੱਖ ਵੱਖ ਹੈ ਕੋਈ ਇਸ ਨੂੰ ਮਨੋਵਿਗਿਆਨਕ ਤੌਰ 'ਤੇ ਐਕਸਪੋਜ਼ ਸਰੀਰ ਪ੍ਰਦਰਸ਼ਨ ਦੀ ਗੱਲ ਕਹਿ ਸਕਦਾ ਹੈ ਕੋਈ ਸ਼ਾਇਰ ਇਹਦੇ 'ਤੇ ਕਵਿਤਾ ਲਿਖ ਸਕਦਾ ਹੈ ਸ਼ਾਇਰ ਮਨਮੋਹਨ ਦਾ ਨਜ਼ਰੀਆ ਹੈ ਸਪਰਸ਼ ਭਾਸ਼ਾ ਦਾ ਬਦਲ ਸਪਰਸ਼ ਪੋਟਿਆਂ 'ਚ ਸਹਿਕਣ ਰੰਗਾਂ 'ਚ ਧੜਕਣ ਸੰਵਾਦ ਰਚਨ ਦਾ ਸੰਵਰਕ ਹੋ ਸਕਦਾ ਹੈ ਕਿਸੇ ਨੂੰ ਉਹ ਅੱਖ 'ਚ ਪਿਆ ਨਿੱਕਾ ਜਿਹਾ ਕਿਣਕਾ ਲੱਗਦਾ ਹੈ ਤਾਂ ਕਿਸੇ ਨੂੰ ਕੰਬਲੀ ਅਤੇ ਵੰਜਲੀ 'ਚ ਬਹਾਨੇ ਸ਼ਾਇਰਮਿੰਦਰ ਦੇ ਸੰਕਨਾਦ ਵਰਗੇ ਖਿਆਲ ਨਜ਼ਰ ਆਉਂਦੇ ਨੇ ਕੋਈ ਪੰਜਾਬੀ ਦੀ ਵੱਡੀ ਅਖਬਾਰ ਦੇ ਵਿੱਚ ਵਧੀਆ ਲੇਖ ਛਾਪ ਸਕਦਾ ਹੈ ਅਤੇ ਕੋਈ ਇਸ ਵਰਤਾਰੇ ਨੂੰ ਅੱਖਾਂ ਬਚਾ ਕੇ ਲੰਘਣ ਦੀ ਕੋਸ਼ਿਸ਼ ਕਰਦਾ ਹੈ ਮੈਂ ਇਹਨਾਂ ਦਿਨਾਂ ਦੇ ਵਿੱਚ ਚੀਨੀ ਦਾਰਸ਼ਨਿਕ ਤਾਓ ਦੀਆਂ ਕੁਛ ਗੱਲਾਂ ਕੁਛ ਕਿਤਾਬਾਂ ਕੁਛ ਵਿਚਾਰ ਕੁਛ ਆਡੀਓ ਮੇਰੇ ਸਾਹਮਣੇ ਆਏ ਤਾਓ ਆਪਣੇ ਆਪ ਨੂੰ ਇੱਕ ਸੀਮਿਤ ਨਜ਼ਰੀਏ ਤੋਂ ਬਚਣ ਲਈ ਕਿਸੇ ਨਜ਼ਰੀਏ ਦੇ ਵਿਰੋਧ ਵਰਤਾਰਿਆਂ ਨੂੰ ਵੀ ਸੱਚ ਦੇ ਦੋ ਅੰਗ ਮੰਨ ਕੇ ਚੱਲਦਾ ਹੈ ਇਸ ਨੂੰ ਉਹ ਯਿਨ ਅਤੇ ਯਾਨ ਕਹਿੰਦਾ ਹੈ ਛੋਟਾ ਵੱਡਾ ਚਿੱਟਾ ਕਾਲਾ ਚੰਗਾ ਮਾੜਾ ਅੱਗੇ ਪਿੱਛੇ ਉੱਪਰ ਨੀਵੇਂ ਸਾਰੇ ਵਿਰੋਧੀ ਅੰਗ ਜਿਹੜੇ ਵਰਤਾਰੇ ਹੁੰਦੇ ਨੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਨੇ ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ ਕਿ ਮੇਰੀਆਂ ਨਜ਼ਰਾਂ 'ਚ ਸੱਚ ਝੂਠ ਵੀ ਬਹੁਤਾ ਵਰਤਾਰਾ ਫਰਕ ਨਹੀਂ ਹੁੰਦਾ ਸੱਚ ਕੀ ਹੈ ਅਤੇ ਝੂਠ ਕੀ ਹੈ ਇਹਦੇ ਵਿੱਚ ਵੀ ਬੜੀ ਪਤਲੀ ਜਿਹੀ ਤੰਦ ਹੁੰਦੀ ਹੈ ਇਹਦੇ ਵਿੱਚ ਵੀ ਬੜੀ ਪਤਲੀ ਜਿਹੀ ਤੰਦ ਹੁੰਦੀ ਹੈ

ਚੰਗਾ ਤੇ ਕੀ ਮਾੜਾ ਇਹ ਗੱਲ ਕੌਣ ਕਹਿ ਸਕਦਾ। ਦੋ ਕੁ ਦਿਨ ਹੋਏ ਘੋੜਾ ਜਿਹੜਾ ਦੂਰ ਦੁਰਾਡੇ ਕਿਤੇ ਜੰਗਲ 'ਚ ਭੱਜ ਗਿਆ ਸੀ ਉਹ ਵਾਪਸ ਆ ਗਿਆ ਤੇ ਨਾਲ ਹੀ ਉਹਦੇ ਮਗਰ ਦੋ ਜੰਗਲੀ ਘੋੜਿਆਂ ਦੀ ਜੋੜੀ ਵੀ ਤਬੇਲੇ 'ਚ ਆ ਗਈ। ਉਹੀ ਗਵਾਂਢੀ ਉਹਨੂੰ ਫਿਰ ਵਧਾਈ ਦੇਣਾ ਹੈ ਕਹਿੰਦੇ ਲੈ ਤੈਨੂੰ ਤਾਂ ਫਾਇਦਾ ਹੋ ਗਿਆ। ਕਿਸਾਨ ਫਿਰ ਕਹਿੰਦਾ ਵੀ ਇਹ ਗੱਲ ਭਰੋਸੇ ਨਾਲ ਕੌਣ ਕਹਿ ਸਕਦਾ ਕਿ ਕੀ ਚੰਗਾ ਤੇ ਕੀ ਮਾੜਾ। ਰੱਬ ਸਬੱਬੀ ਅਗਲੇ ਦਿਨ ਕਿਸਾਨ ਦੀ ਕਹੀ ਗੱਲ ਸੱਚੀ ਹੋ ਗਈ। ਉਹਦਾ ਇਕਲੌਤਾ ਮੁੰਡਾ ਉਸ ਜੰਗਲੀ ਘੋੜੇ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਆਪਣੀ ਲੱਤ ਤੜਾ ਬੈਠਾ। ਗੁਆਂਢੀ ਫਿਰ ਦੁੱਖ ਦਰਦ ਮਹਿਸੂਸ ਕਰਨ ਆਇਆ। ਉਹ ਫਿਰ ਕਹਿੰਦਾ ਚੰਗੇ ਮਾੜੇ ਦਾ ਫੈਸਲਾ ਮੈਂ ਕੌਣ ਕਰ ਸਕਦਾ, ਜੋ ਹੋ ਗਿਆ ਠੀਕ ਹੈ। ਕੁਦਰਤੀ ਅਗਲੇ ਦਿਨ ਕੀ ਹੋਇਆ ਕਿ ਰਾਜ ਦੇ ਉੱਚ ਅਧਿਕਾਰੀ ਆਏ ਕਹਿੰਦੇ ਵੀ ਸਾਡੇ ਮੁਲਕ 'ਚ ਹਮਲਾ ਹੋਣ ਲੱਗਾ, ਸਾਨੂੰ ਨੌਜਵਾਨਾਂ ਦੀ ਲੋੜ ਆ ਅਤੇ ਪਿੰਡ ਪਹੁੰਚੋ ਕਿਉਂਕਿ ਯੁੱਧ ਛਿੜਨ ਦਾ ਮਾਹੌਲ ਬਣਦਾ ਜਾ ਰਿਹਾ। ਕਿਸਾਨ ਦਾ ਮੁੰਡਾ ਟੁੱਟੀ ਲੱਤ ਕਰਕੇ ਭਰਤੀ ਹੋਣ ਬਚ ਗਿਆ ਅਤੇ ਇੱਕ ਵਾਰੀ ਫਿਰ ਗਵਾਂਢੀ ਕਹਿੰਦਾ ਲੈ ਤੂੰ ਚੰਗਾ ਹੋਇਆ ਆਪਣੇ ਪਰਿਵਾਰ ਕੋਲ ਰਹਿ ਗਿਆ, ਸਾਡੇ ਤਾਂ ਨਿਆਣੇ ਲੈ ਗਏ। ਉਹ ਫਿਰ ਕਹਿੰਦਾ ਵੀ ਅਸੀਂ ਚੰਗੇ ਮਾੜੇ ਦਾ ਫੈਸਲਾ ਕੌਣ ਕਰਨ ਵਾਲੇ ਹੁੰਦੇ ਹਾਂ, ਕੋਈ ਨਹੀਂ ਜਾਣਦਾ। ਆਮ ਜੀਵਨ ਵਿੱਚ ਅਸੀਂ ਅਕਸਰ ਆਪਣੀ ਘਰੇਲੂ ਅਤੇ ਦਫ਼ਤਰੀ ਕੰਮਕਾਜ ਦੇ ਵਿੱਚ ਅਸੀਂ ਚੰਗੇ ਅਤੇ ਮਾੜੇ ਨੂੰ ਦੋ ਵਿਰੋਧ ਸਥਿਤੀਆਂ ਮੰਨ ਕੇ ਚੱਲਦੇ ਹਾਂ, ਜਦਕਿ ਜ਼ਿੰਦਗੀ ਦੀ ਸੱਚਾਈ ਇਹ ਹੈ ਵੀ ਇਹ ਚੰਗਾ ਮਾੜਾ ਸਾਡਾ ਇੱਕ ਨਜ਼ਰੀਏ ਦਾ ਇੱਕ ਪੱਖ ਹੋ ਸਕਦਾ ਜੇ ਅਸੀਂ ਇੱਕੋ ਸੱਚ ਦੇ ਦੋ ਪਹਿਲੂ ਮੰਨ ਕੇ ਚੱਲੀਏ, ਜਿਵੇਂ ਕਿ ਤਾਓ ਨੇ ਕਿਹਾ, ਅਤੇ ਸ਼ਾਇਦ ਸਾਡਾ ਨਜ਼ਰੀਆ ਥੋੜ੍ਹਾ ਜਿਹਾ ਪਹਿਲਾਂ ਸੰਤੁਲਿਤ ਰਹੇ। ਕਦੀ ਪਹਿਲਾਂ ਅਸੀਂ ਮੰਨਦੇ ਹੁੰਦੇ ਸੀ ਕਿ ਧਰਤੀ ਹੀ ਔਰ ਮਨੁੱਖ ਹੀ ਇਸ ਸ੍ਰਿਸ਼ਟੀ ਦਾ ਕੇਂਦਰ ਹੈ। ਗਲੀਲੀਓ ਨੇ ਉਲਟ ਭਾਅ ਦੀ ਗੱਲ ਕੀਤੀ, ਉਹਨੂੰ ਫਾਹੇ ਲਾਉਣ ਦੀ ਗੱਲ ਕੀਤੀ, ਭਰਾਵਾ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਸੂਰਜ ਇਸ ਸ੍ਰਿਸ਼ਟੀ ਦਾ ਕੇਂਦਰ ਹੈ। ਉਹ ਕਹਿੰਦੇ ਬੰਦੇ ਨੂੰ ਸਾਹਮਣੇ ਰੱਖ ਕੇ ਸ੍ਰਿਸ਼ਟੀ ਨਹੀਂ ਬਣੀ, ਸ੍ਰਿਸ਼ਟੀ ਆਪਣੇ ਸਾਪ ਢੰਗ ਨਾਲ ਬਣੀ ਹੈ, ਇਹ ਬੇਅੰਤ ਹੈ ਅਤੇ ਸਾਡੀ ਇਸ ਕੁਦਰਤੀ ਧਰਤੀ ਦਾ ਬਹੁਤਾ ਹਿੱਲਾ ਖਾਲੀ ਅਤੇ ਸੱਖਣਾ ਹੈ, ਬਹੁਤਾ ਹਿੱਸਾ ਠੰਡਾ ਵੀ ਹੈ ਪਾਣੀ ਹੇਠ ਹੈ ਅਤੇ ਗਰਮ ਹੈ ਅਤੇ ਥੋੜ੍ਹਾ ਹਿੱਸਾ ਗਰਮ ਵੀ ਹੈ। ਕੁਦਰਤ ਦੇ ਵਿੱਚ ਹਮੇਸ਼ਾ ਹੀ ਗਤੀਸ਼ੀਲ ਨਾ ਮੁੱਕਣ ਵਾਲੀ ਇੱਕ ਜੰਗ ਚੱਲ ਰਹੀ, ਇੱਕ ਯੁੱਧ ਚੱਲ ਰਿਹਾ ਹੈ। ਇੱਕ ਤਾਰਾ ਟੁੱਟਦਾ ਹੈ ਦੂਰ ਅਰਬਾਂ ਮੀਲਾਂ ਤੱਕ ਉਹਦਾ ਅਸਰ ਹੁੰਦਾ ਹੈ। ਗ੍ਰਹਿ ਆਪਣਾ ਰਸਤਾ ਬਦਲਦੇ ਨੇ, ਧਰਤੀ ਦੇ ਉੱਤੇ ਕਈ ਕੁਛ ਉੱਪਰ ਥੱਲੇ ਹੋ ਜਾਂਦਾ ਹੈ। ਸਾਨੂੰ ਸਾਰੇ ਮਨੁੱਖਾਂ ਨੂੰ ਪਿੱਛੇ ਮੁੜ ਕੇ ਵੇਖੀਏ, ਹਜ਼ਾਰਾਂ ਸਾਲਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਰਫ਼ਾਂ, ਅੱਗਾਂ, ਤੂਫਾਨਾਂ, ਬਿਮਾਰੀਆਂ, ਹੁਣੇ ਜੇ ਸਾਡੇ ਕੋਵਿਡ ਹੋ ਕੇ ਹਟਿਆ, ਸਾਰੀ ਮਨੁੱਖੀ ਕਾਇਨਾਤ ਹਿੱਲੀ ਹੋਈ ਸੀ। ਇਤਿਹਾਸ ਨੂੰ ਵਰਕੇ ਫਲੋਰ ਕੇ ਵੇਖੋ ਕਿੰਨੀ ਮਾੜ ਧਾੜ, ਯੁੱਧ, ਹਿੰਸਾ ਇਹ ਸਭ ਹੋ ਰਹੀ ਹੈ। ਅਜੇ ਤਾਂ ਅਸੀਂ ਖਾੜੀ ਦੀ ਜੰਗ ਮੁਕਾਈ ਨਹੀਂ, ਅਜੇ ਤਾਂ ਅਸੀਂ ਨਵੀਂ ਜੰਗ ਆਉਣ ਦੇ ਕਿਆਸੇ ਲਾ ਰਹੇ ਹਾਂ, ਅਸੀਂ ਤਾਂ ਅਸੀਂ ਹਥਿਆਰਾਂ ਦੀ ਦੌੜ ਦੇ ਨਮੂਨੇ ਵੇਖਣੇ ਨੇ। ਸੋ ਮੈਂ ਸਮਝਦਾ ਨਜ਼ਰੀਆ ਸਾਡੀ ਚੋਣ ਹੈ, ਉਸ ਦੇਸ਼ ਦੇ ਹਾਕਮ ਦਾ ਨਜ਼ਰੀਆ ਬਦਲ ਜਾਵੇ ਤਾਂ ਸ਼ਾਇਦ ਖਾੜੀ ਦੀ ਇਹ ਜੰਗ ਰੁਕ ਜਾਵੇ। ਉਹ ਕਿਹੜਾ ਨਜ਼ਰੀਆ ਲੈ ਕੇ ਉੱਠਦੇ ਨੇ ਕਿ ਅਸੀਂ ਬੰਬਾਂ ਨੂੰ ਮਾਰ ਕੇ, ਇੱਕ ਦੂਜੇ ਨੂੰ ਇਨਸਾਨਾਂ ਨੂੰ ਮਾਰ ਕੇ ਜ਼ਿੰਦਗੀ ਜਿਉਣ ਦੀ ਕਹਾਣੀ ਲੈ ਕੇ ਮਨੁੱਖ ਦੇ ਹੌਮੇ ਅਤੇ ਵੱਡੇ ਅਤੇ ਤਾਕਤਵਰ ਹੋਣ ਦਾ ਦਾਅਵਾ ਕਰਦੇ ਹਾਂ। ਚੋਣ ਸਾਡੀ ਆਪਣੀ ਹੈ, ਨਜ਼ਰੀਆ ਸਾਡਾ ਆਪਣਾ ਹੈ ਅਤੇ ਜੀਵਨ ਦਾ ਸ੍ਰਿਸ਼ਟੀ ਬੇਪਰਵਾਹ ਨਹੀਂ, ਪਰ ਇਹ ਜ਼ਿੰਦਗੀ ਚੱਲਦੀ ਰਹਿੰਦੀ ਹੈ। ਨਜ਼ਰੀਏ ਬਦਲੇਗਾ ਅਤੇ ਕੁਛ ਬਦਲੇਗਾ, ਜੇ ਨਹੀਂ ਤਾਂ ਬਦਲਣਾ ਉਦੋਂ ਹੀ ਹੈ ਜੋ ਸਾਨੂੰ ਨਜ਼ਰ ਆ ਰਿਹਾ। ਸਤਿੰਦਰ ਸਰਤਾਜ।

0: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ DIY ਡੋਨਟ ਡੂ ਇਟ ਯੋਰਸੈਲਫ ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ ਇੱਥੇ ਕੋਈ ਗੁੰਜਾਇਸ਼ ਨਹੀਂ ਹੈ ਬਿਜਲੀ ਦਾ ਕੰਮ DIY ਡੋਨਟ ਡੂ ਇਟ ਯੋਰਸੈਲਫ ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ energysafe.wic.gov.au ਤੇ ਜਾਓ ਵਿਕਟੋਰੀਆ ਸਰਕਾਰ ਮੈਲਬੌਰਨ ਦੁਆਰਾ ਜਾਰੀ
1: ਸਟੇਸ਼ਨ ਸਪਾਂਸਰ ਔਨ ਯੋਰ ਲੋਕਲ ਸਟੇਸ਼ਨ 88.6 ਪਲੈਂਟੀ ਵੈਲੀ FM ਦ ਵਰਲਡ ਐਟ ਨਾਈਟ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋ ਗੱਲ ਮੈਂ ਹਾਂ ਬਿੱਕੀ ਸਿੰਘ ਜ਼ਿੰਦਗੀ ਦਾ ਨਜ਼ਰੀਆ ਬਦਲ ਰਿਹਾ ਹੈ ਮੈਂ ਉਸ ਦੇ ਉੱਤੇ ਗੱਲ ਕਰ ਰਿਹਾ ਸੀ ਕਿ ਸਾਡੀ ਨਜ਼ਰ ਅਤੇ ਨਜ਼ਰੀਏ ਵਿੱਚ ਕੀ ਫਰਕ ਹੈ ਸਾਡੇ ਆਲੇ ਦੁਆਲੇ ਬਹੁਤ ਕੁਛ ਹੋ ਰਿਹਾ ਕੁਛ ਖਾਸ ਗੱਲਾਂ ਕੁਛ ਚਲਨਤ ਮਾਮਲੇ ਦੀਆਂ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੇਰੇ ਇੱਕ ਸੱਜਣ ਨੇ ਸੁਰਜੀਤ ਸਿੰਘ ਉਹਨਾਂ ਨੇ ਮੈਨੂੰ ਇੱਕ ਗੱਲ ਭੇਜੀ ਕਿ ਅਜੋਕੀ ਦੁਨੀਆ ਦੇ ਵਿੱਚ ਜਦੋਂ ਕਿ ਅਸੀਂ ਇਸ ਬਨਾਵਟੀ ਬੁੱਧੀ ਦੀ ਅਕਸਰ ਗੱਲ ਕਰਦੇ ਹਾਂ ਜਿਹਨੂੰ ਅਸੀਂ AI ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਹਰ ਰੋਜ਼ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ ਤੁਹਾਨੂੰ ਵੀ ਵੱਖ ਵੱਖ ਸੁਨੇਹੇ ਮਿਲਦੇ ਹੋਣੇ ਆ ਕਿ ਤੁਸੀਂ ਨਵੇਂ ਨਵੇਂ ਤਰੀਕੇ ਨਾਲ ਕਰਕੇ AI ਨਾਲ ਕਰਕੇ ਤੁਸੀਂ ਪੈਸੇ ਵੀ ਕਮਾ ਸਕਦੇ ਹੋ ਜ਼ਿੰਦਗੀ ਵੀ ਬਦਲ ਸਕਦੇ ਹੋ ਗੱਲ ਸਿਰਫ ਆਪਣੇ ਇੱਕ ਨਵੇਂ ਪਹਿਲੂ ਨੂੰ ਜ਼ਿੰਦਗੀ ਸ਼ੁਰੂ ਕਰਨ ਦੀ ਹੈ ਅਸੀਂ ਸਾਰਿਆਂ 'ਚ ਸਾਂਝ ਦਾ ਇੱਕ ਬਹੁਤ ਵੱਡਾ ਕਾਰਨ ਲਗਭਗ ਅੱਧੀ ਦੁਨੀਆ ਦੇ ਕਰੀਬ ਲੋਕ ਅੱਜ ਕੱਲ੍ਹ ਸੋਸ਼ਲ ਮੀਡੀਆ ਖਾਸ ਤੌਰ 'ਤੇ ਫੇਸਬੁੱਕ ਨਾਲ ਜੁੜੇ ਨੇ ਇੱਕ ਸੱਜਣ ਸੁਰਜੀਤ ਸਿੰਘ ਹੋਣਾ ਨੇ ਉਹਨਾਂ ਨੂੰ ਫੇਸਬੁੱਕ ਨੂੰ ਪੁੱਛਿਆ AI ਦੇ ਰਾਹੀਂ ਕਿ ਮੇਰਾ ਮਨ ਫੇਸਬੁੱਕ ਤੋਂ ਉਕਤਾ ਗਿਆ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਫੇਸਬੁੱਕ ਕੀ ਕਹਿੰਦਾ ਇਹ ਮਹਿਸੂਸ ਕਰਨਾ ਬਹੁਤ ਸੁਭਾਵਿਕ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਬੇਲੋੜੀ ਭੀੜ ਨਕਾਰਾਤਮਕ ਅਤੇ ਵਾਰ ਵਾਰ ਇੱਕੋ ਜਿਹੀਆਂ ਚੀਜ਼ਾਂ ਦੇਖਣ ਤੋਂ ਮਨ ਅੱਕ ਹੀ ਜਾਂਦਾ ਆ ਜਦੋਂ ਅਸੀਂ ਲਿਖਣ ਪੜ੍ਹਨ ਅਤੇ ਸਾਹਿਤਕ ਰੁਚੀਆਂ ਵਾਲੇ ਇਨਸਾਨ ਹੋਈਏ ਅਤੇ ਫੇਸਬੁੱਕ ਦਾ ਸ਼ੋਰ ਕਈ ਵਾਰ ਮਾਨਸਿਕ ਸਥਿਤੀ ਵਿੱਚ ਖਲਲ ਪਾਉਣ ਲੱਗਦਾ ਹੈ ਜੇ ਤੁਹਾਡਾ ਮਨ ਥੱਕ ਰਿਹਾ ਹੈ ਤੁਸੀਂ ਕੁਝ ਤਰੀਕੇ ਅਜਮਾ ਕੇ ਦੇਖ ਸਕਦੇ ਹੋ ਇਹ AI ਦਾ ਜਵਾਬ ਹੈ ਸੁਰਜੀਤ ਸਿੰਘ ਹੋਣਾ ਨੂੰ ਡਿਜੀਟਲ ਡਿਟੋਕਸ ਅੱਜ ਕੱਲ੍ਹ ਵੈਸੇ ਇਹ ਵਰਡ ਡਿਟੋਕਸ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਡਿਜੀਟਲ ਡਿਟੋਕਸ ਕੁਝ ਦਿਨਾਂ ਲਈ ਫੇਸਬੁੱਕ ਦੀ ਐਪ ਫੋਨ ਤੋਂ ਹਟਾ ਦਿਓ ਤੁਹਾਨੂੰ ਸ਼ੁਰੂ 'ਚ ਥੋੜ੍ਹੀ ਥੋੜ੍ਹੀ ਬੇਚੈਨੀ ਹੋਵੇਗੀ ਪਰ ਤੁਸੀਂ 2-3 ਦਿਨ ਬਾਅਦ ਬਹੁਤ ਹਲਕਾ ਮਹਿਸੂਸ ਕਰੋਗੇ ਕਰਕੇ ਦੇਖਿਓ ਜੇ ਅਗਲਾ ਕੰਮ ਹੈ ਕਲਮ ਨਾਲ ਸਾਂਝ ਪਾਓ ਫੇਸਬੁੱਕ ਦੀ ਸਕਰੀਨ ਦੀ ਬਜਾਏ ਆਪਣੀ ਡਾਇਰੀ ਜਾਂ ਕਾਗਜ਼ ਲਈ ਵਕਤ ਬਿਤਾਓ ਜਿਹੜੀਆਂ ਗੱਲਾਂ ਜਾਂ ਵਿਚਾਰ ਤੁਹਾਡੇ ਅੰਦਰ ਚੱਲ ਰਹੇ ਨੇ ਉਹਨਾਂ ਨੂੰ ਸ਼ਬਦੀ ਰੂਪ ਦਿਓ ਇਹ ਮਨ ਦੇ ਬੋਝ ਨੂੰ ਘਟਾਉਣ ਲਈ ਸਭ ਤੋਂ ਉੱਤਮ ਤਰੀਕਾ ਹੈ ਮੇਰੇ ਘਰ ਮੇਰੇ ਬਹੁਤ ਪੁਰਾਣੇ ਅਧਿਆਪਕ ਆਏ ਸਨ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਵਾਲੇ ਬੰਦੇ ਨੂੰ ਕਦੀ ਡਿਪਰੈਸ਼ਨ ਨਹੀਂ ਹੁੰਦਾ ਕਿੱਡੀ ਵਧੀਆ ਗੱਲ ਹੈ ਕਿੱਡਾ ਸੋਹਣਾ ਵਿਚਾਰ ਹੈ ਫਿਰ AI ਕੀ ਕਹਿੰਦੀ ਹੈ ਇਹ ਬਨੌਟੀ ਬੁੱਧੀ ਸਾਨੂੰ ਕੀ ਸਲਾਹ ਦਿੰਦੀ ਹੈ ਕਿ ਕੁਦਰਤ ਨਾਲ ਸਾਂਝ ਪਾਵੋ ਤੁਸੀਂ ਫੇਸਬੁੱਕ ਐਪ ਉਡਾ ਚੁੱਕੇ ਹੋ ਕਰਨਾ ਕੀ ਹੈ ਉਹਦੀ ਗੱਲ ਕਰਦੇ ਨੇ ਕੁਦਰਤ ਨਾਲ ਸਾਂਝ ਪਾਵੋ ਸਵੇਰੇ ਸ਼ਾਮ ਦੀ ਸੈਰ ਲਈ ਨਿਕਲੋ ਬਿਨਾਂ ਫੋੜ ਬਾਹਰ ਜਾਣਾ ਅਤੇ ਵੇਖੋ ਮਨ ਰੀਚਾਰਜ ਹੋ ਕੇ ਆਉਂਦਾ ਕਿ ਨਹੀਂ ਆਉਂਦਾ ਜੇ ਲੱਗਦਾ ਕਿ ਫੇਸਬੁੱਕ ਬਹੁਤੀ ਜ਼ਰੂਰੀ ਹੈ ਮੇਰਾ ਇਹਦੇ ਤੋਂ ਖਹਿੜਾ ਛੱਡਣਾ ਸੌਖਾ ਨਹੀਂ ਤਾਂ ਫਿਰ ਚੋਣਵੀਂ ਵਰਤੋਂ ਕਰਨੀ ਹੈ ਆਪਣਾ ਇੱਕ ਖਾਸ ਸਮਾਂ ਤੈਅ ਕਰੋ ਜਿਵੇਂ ਦਿਨ ਵਿੱਚ 15-20 ਮਿੰਟ ਅੱਧਾ ਘੰਟਾ ਦੁਪਹਿਰ ਵੇਲੇ ਅਤੇ ਰਾਤ ਨੂੰ 15-20 ਮਿੰਟ ਅੱਧਾ ਘੰਟਾ ਬਾਕੀ ਸਾਰਾ ਸਮਾਂ ਆਪਣੇ ਮਨਪਸੰਦ ਦੇ ਸ਼ੌਕ ਜਾਂ ਪਰਿਵਾਰ ਨਾਲ ਬਿਤਾਓ ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ ਕਿ ਸਾਰਾ ਧੁਰਾ ਮਨੁੱਖਤਾ ਦਾ ਪਰਿਵਾਰ ਹੈ ਫੈਮਿਲੀ ਹੈ ਹੁਣ ਮਸਲਾ ਤਾਂ ਇੱਥੇ ਹੈ ਕਿ ਤੁਸੀਂ ਪਰਿਵਾਰ ਦੇ ਵਿੱਚ ਇਕੱਲੇ ਰਹਿ ਜਾਓਗੇ ਜਾਂ ਤਾਂ ਫੇਸਬੁੱਕ ਸਾਰੇ ਪਰਿਵਾਰ ਦੀ ਉਡਾਓ ਅਤੇ ਫਿਰ ਤੁਸੀਂ ਇਕੱਲੇ ਬਹਿ ਕੇ ਗੱਲ ਕਰੋ ਸਾਡੀ ਸਿਰਜਣਾ ਸਾਡਾ ਨਜ਼ਰੀਆ ਸਾਡੀ ਤਰੱਕੀ ਫੇਸਬੁੱਕ 'ਤੇ ਲਾਈਕਸ ਅਤੇ ਕਮੈਂਟ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਆਪਣੇ ਮਨ ਵਿੱਚ ਅੰਦਰ ਚੱਲ ਰਹੀ ਮਾਨਸਿਕ ਤਣਾਅ ਦੀ ਮੋਟਰ ਨੂੰ ਬ੍ਰੇਕ ਲਾਉਣੀ ਬਹੁਤ ਜ਼ਰੂਰੀ ਹੈ ਇਹ ਉਸਦਾ ਹੱਕ ਹੈ ਤੁਸੀਂ ਅੱਜ ਕੱਲ੍ਹ ਕਿਸੇ ਨਵੀਂ ਲਿਖਤ ਜਾਂ ਕਿਤਾਬ 'ਤੇ ਕੰਮ ਕਰ ਰਹੇ ਹੋ ਅਤੇ ਆਪਣੀਆਂ ਇਹਨਾਂ ਕ੍ਰੀਏਟਿਵ ਕਹਾਣੀਆਂ ਗੱਲਾਂ ਤੋਂ ਬਾਹਰ ਨਿਕਲਣ ਲਈ ਅਜਿਹੀ ਥਕਾਵਟ ਦਾ ਇਲਾਜ ਵੀ ਇਹੋ ਹੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਨੂੰ ਅਪਲਾਈ ਕਰੀਏ ਮੈਂ ਸਮਝਦਾ ਕਿ ਸੁਰਜੀਤ ਸਿੰਘ ਹੋਣਾ ਨੇ ਬਹੁਤ ਚੰਗਾ ਜਿਹੜਾ ਮਸ਼ਵਰਾ ਆ ਉਹ ਢੰਗ ਤਰੀਕਾ ਇਸ ਬਨਾਵਟੀ ਬੁੱਧੀ ਤੋਂ ਲਿਆ ਅਤੇ ਉਹਨੇ ਸਾਰਾ ਕੁਛ ਖੰਗਾਲ ਕੇ ਫਰੋਲ ਕੇ ਤੁਹਾਡੇ ਸਾਹਮਣੇ ਰੱਖਤਾ ਉਹ ਬੰਦਿਆ ਇਸ ਚੀਜ਼ ਦਾ ਹੱਲ ਇਹ ਹੈ ਇੱਥੇ ਮੇਰਾ ਮਤਲਬ ਸਿਰਫ ਇੱਕ ਸੋਸ਼ਲ ਮੀਡੀਆ ਐਪ ਫੇਸਬੁੱਕ ਦੀ ਗੱਲ ਕਰਨਾ ਨਹੀਂ ਵੀ ਤੁਸੀਂ ਫੇਸਬੁੱਕ ਉਡਾ ਕੇ ਯੂਟਿਊਬ ਐਕਸ
ਸਨੈਪਚੈਟ ਤੇ ਹੋਰ ਬਾਕੀ ਚੀਜ਼ਾਂ ਦਾ ਖਲਾਰਾ ਪਾ ਕੇ ਰੱਖੋ। ਤੁਸੀਂ ਥੋੜਾ ਜਿਹਾ ਜੇ ਤੁਹਾਡੇ ਕੋਲੋਂ ਘਰ ਦੇ ਵਿੱਚ ਕੋਈ ਪੁਰਾਣਾ ਫੋਨ ਪਿਆ ਏ, ਘਰ ਦੇ ਵਿੱਚ ਕੋਈ ਹੋਰ ਕੰਪਿਊਟਰ ਪਿਆ ਏ, ਤੁਸੀਂ ਇਹ ਫੈਸਲਾ ਲਾ ਲਓ ਵੀ ਫੇਸਬੁੱਕ ਨੂੰ ਮੈਂ ਕੰਪਿਊਟਰ 'ਤੇ ਵੇਖਣਾ, ਕਦੋਂ ਔਨ ਕਰੋਗੇ, ਕਦੋਂ ਖਹਿੜਾ ਛੱਡੋਗੇ, ਲਾਓਗੇ ਜਾਓਗੇ ਫਿਰ ਹੀ ਵੇਖੋਗੇ ਨਾ। ਤੁਸੀਂ ਵਟਸਐਪ 'ਤੇ ਕਾਲ ਕਰਨ ਦੀ ਬਜਾਏ ਜੇ ਤੁਹਾਡੇ ਘਰ 'ਚ ਲੈਂਡਲਾਈਨ ਫੋਨ ਹੈਗਾ, ਕਿਸੇ ਨੂੰ ਲੈਂਡਲਾਈਨ ਫੋਨ 'ਤੇ ਗੱਲ 'ਤੇ ਕਰਕੇ ਵੇਖੋ। ਫੋਨ 'ਚ ਅੱਜ ਕੱਲ੍ਹ ਫੋਨ ਕਰਨ ਤੋਂ ਇਲਾਵਾ ਬਾਕੀ ਸਾਰੇ ਕੰਮ ਨੇ, ਜਦਕਿ ਇਹ ਬਣਿਆ ਤਾਂ ਫੋਨ ਫੋਨ ਕਰਨ ਦੇ ਲਈ ਸੀ। ਗ੍ਰਾਮ ਬੈੱਲ ਨੇ ਜਦੋਂ ਹੈਲੋ ਦੀ ਕਾਰਡ ਕੱਢੀ ਸੀ, ਉਹਨੂੰ ਕੀ ਪਤਾ ਸੀ ਕਿ ਮੈਂ ਇਸ ਗੱਲ ਦੇ ਵਿੱਚ ਇੰਨਾ ਖਲਾਰਾ ਪਾ ਕੇ ਬਹਿ ਜੂੰਗਾ, ਬੰਦੇ ਦੀ ਸਾਰੀ ਯੁਕਤ ਮੇਰੇ ਹੱਥ ਆਜੂਗੀ ਅਤੇ ਬੰਦੇ ਆ ਭੱਜ ਤੋਂ ਕਿੱਥੇ ਭੱਜਦਾ ਹੈ। ਗ੍ਰਾਮ ਬੈੱਲ ਦੀ ਕੀਤੀ ਖੋਜ, ਤਾਰ ਤੋਂ ਤਾਰ ਸਾਡੀ ਆਵਾਜ਼ ਗਈ, ਐਸੀ ਆਵਾਜ਼ ਗਈ ਕਿ ਹੁਣ ਤਾਰਾਂ ਗਾਇਬ ਹੋ ਗਈਆਂ, ਸਭ ਕੁਛ ਗਾਇਬ ਹੋ ਗਿਆ, ਸਾਡੀ ਜ਼ਿੰਦਗੀ ਇਸ ਜਮਹੂਰੀ ਦੇ ਵਿੱਚ ਚਲੀ ਗਈ। ਇਹੀ ਸਲਾਹ ਉਸ ਆਰਟੀਫਿਸ਼ਲ ਇੰਟੈਲੀਜੈਂਸ ਦੇ ਇੱਕ ਛੋਟੇ ਜਿਹੇ ਸਵਾਲ ਦੇ ਵਿੱਚ ਮੇਰੇ ਕੋਲ ਆਈ। ਜਦੋਂ ਮੈਂ ਇਹ ਉਹਨਾਂ ਨੇ ਪੋਸਟ ਮੈਨੂੰ ਟੈਗ ਕਰਕੇ ਭੇਜੀ ਤਾਂ ਮੈਨੂੰ ਲੱਗਾ ਆਹ ਇਹ ਤਾਂ ਜ਼ਰੂਰੀ ਹੈ ਕਿ ਮੈਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨਾਲ ਸੁਣਨ ਦੀ ਸਾਂਝ ਪਾਵਾਂ। ਪਰ ਅਫਸੋਸ ਹੁੰਦਾ ਹੈ ਕਿ ਇਹੋ ਜਿਹੀਆਂ ਗੱਲਾਂ ਵੀ ਸਾਨੂੰ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਜਾਣਾ ਪੈਂਦਾ ਹੈ। ਮੇਰੀਆਂ ਨਜ਼ਰਾਂ 'ਚ ਸੋਸ਼ਲ ਮੀਡੀਆ ਦੇ ਲਈ ਜ਼ਰੂਰੀ ਹੈ ਸਾਡਾ ਟਾਈਮ ਮੈਨੇਜਮੈਂਟ। ਉਹ ਚਿੰਤਾ ਦੇ ਚਿੰਤਨ ਵਾਲੀ ਕਹਾਣੀ ਫਿਰ ਤਾਂ ਹੀ ਬਣੂਗੀ ਜੇ ਸਾਡੀ ਟਾਈਮ ਮੈਨੇਜਮੈਂਟ ਹੋਊਗੀ। ਅਗਲਾ ਗੀਤ ਫਿਰ ਹੁਣ ਸੁਣਦੇ ਹਾਂ।

ਜੀ ਹਾਂ ਇਹ ਹੈ ਪਲੈਂਟੀ ਵੈਲੀ ਐਫਐਮ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਗੱਲਾਂ ਚੁਗਲ ਪ੍ਰੋਗਰਾਮ ਦੇ ਸੈਗਮੈਂਟ ਦੇ ਵਿੱਚ ਇੱਕ ਕਹਾਣੀ ਦਾ ਪਾਠ ਕਿਤਾਬ ਦਾ ਪਾਠ ਦਰਅਸਲ ਕੁਛ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਫਿਰ ਅਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਕੁਛ ਪ੍ਰਾਹੁਣੇ ਆ ਗਏ ਉਹਨਾਂ ਦੀ ਲੜੀਵਾਰ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਇਸ ਨੂੰ ਅਸੀਂ ਅੱਗੇ ਪਾਉਂਦੇ ਰਹੇ ਤੁੱਗਾ ਗੁਰਪ੍ਰੀਤ ਹੋਣਾ ਦੀ ਕਿਤਾਬ 40 ਦਿਨ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਇਹਦੇ ਉੱਤੇ ਗੁਰਪ੍ਰੀਤ ਘੁੱਗੀ ਹੋਣੀ ਆਪਣੀ ਪ੍ਰੋਡਕਸ਼ਨ ਹੇਠ ਇੱਕ ਫਿਲਮ ਬਣਾ ਰਹੇ ਨੇ ਬਹੁਤ ਦਿਲਚਸਪ ਗੱਲਾਂ ਨੇ ਇਸ ਕਹਾਣੀ ਦੇ ਵਿੱਚ ਇਸ ਕਿਤਾਬ ਦੇ ਅੰਤ ਵਿੱਚ ਅਸੀਂ ਗੱਲ ਕਰਾਂਗੇ 40 ਦਿਨ ਕਿਉਂ 2 ਦਿਨ ਦੀ ਕਹਾਣੀ ਅਸੀਂ ਵਿਚਾਰ ਚੁੱਕੇ ਹਾਂ ਦਰਅਸਲ ਇਸ ਕਹਾਣੀ ਦੇ ਵਿੱਚ ਇਸ ਕਿਤਾਬ ਦੇ ਵਿੱਚ ਮੇਰੇ ਕਈ ਪਹਿਲੂ ਕਈ ਨਜ਼ਰੀਏ ਨੇ ਮੈਂ ਕਈ ਵੱਖ ਵੱਖ ਕੋਨਾਂ ਤੋਂ ਇਸ ਕਿਤਾਬ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਅਕਸਰ ਮੇਰੇ ਘਰ ਦੇ ਅਤੇ ਬੈਗ ਵਿੱਚ ਤਾਂ ਹੁੰਦੀ ਹੈ ਮੇਰੇ ਕੰਮ ਕਰਨ ਦੇ ਡੈਸਕ ਦੇ ਉੱਪਰ ਵੀ ਪਈ ਹੁੰਦੀ ਹੈ ਕਦੇ ਕਦੇ ਮੈਂ ਵਿੱਚੋਂ ਕਿਤੋਂ ਖੋਲ੍ਹ ਕੇ ਪੜ੍ਹਦਾ ਕਸੀ ਇਸ ਕਿਤਾਬ ਬਾਰੇ ਨਜ਼ਰ ਕੁਛ ਆ ਜਾਂਦਾ ਹੈ ਪਰ ਇਹ ਜ਼ਿਹਨ ਵਿੱਚ ਚੱਲਦਾ ਰਿਹਾ ਸੀ ਵੀ ਵਿਚਾਰ ਬਹੁਤ ਨੇ ਪਰ ਮੈਂ ਇਸ ਕਿਤਾਬ ਨੂੰ ਹੌਲੀ ਹੌਲੀ ਲੰਮਾ ਸਮਾਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਇਸ ਵਿੱਚ ਗੱਲਬਾਤ ਹੈ ਇਸ ਫਕੀਰ ਦੀ ਇੱਕ ਕਹਾਣੀ ਦੀ ਅਤੇ ਇੱਕ ਨੌਜਵਾਨ ਮੁੰਡਾ ਕੇਸਰ ਅਤੇ ਹੁਣ ਪਹਿਲੇ ਦੋ ਜਿਹੜੇ ਉਹਦੇ ਪਾਠ ਨੇ ਪਹਿਲੇ 2 ਦਿਨਾਂ ਨੂੰ ਮੈਂ ਮੋਟਾ ਤੌਰ 'ਤੇ ਦੱਸ ਦਿੰਦਾ ਉੱਥੇ ਕੀ ਹੁੰਦਾ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਸਕੂਲ ਨਹੀਂ ਸੀ ਗਿਆ ਉਹ ਫੌਜ 'ਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਹਦਾ ਵਿਆਹ ਕਰਨ ਦੀ ਬਹੁਤ ਕਾਹਲੀ ਸੀ ਅਗਲੀ ਵਿਸਾਖੀ ਨੂੰ ਪੁੱਤ ਤੂੰ 18 ਸਾਲਾਂ ਦਾ ਹੋ ਜਾਣਾ ਬੇਬੇ ਨੇ ਕਿਹਾ ਅਤੇ ਸਾਡੇ ਤਾਂ ਰਿਵਾਜ਼ ਹੈ ਵੀ ਮੁੰਡਾ 18 ਸਾਲਾਂ ਦਾ ਅਤੇ ਕੁੜੀ 16 ਤੋਂ ਨਹੀਂ ਟੱਪਣ ਦੇਈਦੀ ਇਹੀ ਤਾਂ ਉਮਰ ਹੁੰਦੀ ਵਿਆਹ ਦੀ ਪਿਛਲੇ 2-3 ਸਾਲ ਤੋਂ ਬਸ ਉਹ ਖੇਤ ਡੰਗਰ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾ ਚੱਲਦਾ ਸੀ ਮੱਕੀ ਕਣਕ ਕਮਾਦ ਬੀਜਦਾ ਸੀ ਡੰਗਰਾਂ ਲਈ ਚਾਰਾ ਬਣਾਉਂਦਾ ਸੀ ਤੂੜੀ ਕੁੱਪ ਬਣਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਜ਼ਿੰਦਗੀ ਦੀ ਭਾਲ ਵਿੱਚ ਘਰੋਂ ਨਿਕਲਦਾ ਹੈ ਦੂਜੇ ਦਿਨ ਉਸ ਨੂੰ ਇੱਕ ਸਾਧੂ ਜਿਹੜਾ ਫਕੀਰ ਸਾਧੂ ਮਿਲਦੇ ਨੇ ਅਤੇ ਫਕੀਰ ਅਤੇ ਸਾਧੂ ਦਾ ਜਿਹੜਾ ਆਪਸੀ ਵਾਰਤਾਲਾਪ ਹੈ ਉਹ 2 ਦਿਨ 'ਚ ਚੱਲ ਰਿਹਾ ਹੈ ਦੂਜੇ ਦਿਨ ਫਕੀਰ ਅਤੇ ਕੇਸਰ ਨਾਲ ਮੁਲਾਕਾਤ ਹੁੰਦੀ ਹੈ ਫਕੀਰ ਕੇਸਰ ਵੱਲ ਵੇਖ ਕੇ ਆਖਦਾ ਹੈ ਕਿ ਯੂਨਾਨੀ ਲੋਕਾਂ ਦੇ ਅਨੁਸਾਰ ਰੱਬ ਨੇ ਦੁਨੀਆ 6 ਦਿਨ 'ਚ ਬਣਾਈ ਸੀ ਪਹਿਲੇ ਦਿਨ ਰੌਸ਼ਨੀ ਬਣਾਈ ਜਿਸ ਨਾਲ ਦਿਨ ਅਤੇ ਰਾਤ ਬਣੇ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਅਤੇ ਬਨਸਪਤੀ ਬਣਾਈ ਚੌਥੇ ਦਿਨ ਸੂਰਜ 5ਵੇਂ ਦਿਨ ਪਾਣੀ ਅਤੇ ਜੀਵ ਜੰਤੂ ਬਣਾਏ 6ਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਅਤੇ 7ਵੇਂ ਦਿਨ ਫਿਰ ਆਰਾਮ ਕੀਤਾ ਇਹ ਕਹਾਣੀ ਇਸ ਤਰ੍ਹਾਂ ਚੱਲਦੀ ਚੱਲਦੀ ਦੂਜੇ ਦਿਨ ਤੋਂ 3ਜੇ ਦਿਨ ਵੱਲ ਜਾਂਦੀ ਹੈ ਇੱਥੇ ਉਹ ਬੰਦਾ ਇਕੱਲਾ ਸੀ ਅਤੇ ਬੰਦੇ ਅਤੇ ਤੀਵੀਂ ਦੇ ਕੀ ਰਿਸ਼ਤੇ ਆ ਉਹਦੀ ਗੱਲ ਕਰਦਾ ਹੈ ਅਤੇ ਉਹਨਾਂ ਗੱਲਾਂ ਕਰਦੇ ਕਰਦੇ ਜੀਤੀ ਨੂੰ ਕੇਸਰ ਨੂੰ ਆਪਣੇ ਪਿੰਡ ਦੀ ਕੁੜੀ ਜੀਤੀ ਜਿਹਨੂੰ ਉਹ ਪਸੰਦ ਕਰਦਾ ਸੀ ਜਿਹਦੇ ਨਾਲ ਬਚਪਨ 'ਚ ਖੇਡਦਾ ਸੀ ਉਹਦੇ ਨਾਲ ਅੰਦਰੋਂ ਅੰਦਰ ਪਿਆਰ ਕਰਦਾ ਸੀ ਉਹਦੀ ਗੱਲ ਯਾਦ ਆਉਂਦੀ ਹੈ ਘਰੋਂ ਉਹ ਨਿਕਲ ਚੁੱਕਿਆ ਹੈ ਦਿਨ 3ਜਾ ਆਦਮੀ ਦੁਨੀਆ ਨੂੰ ਆਪਣੀ ਅੱਖ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਤਜ਼ਰਬੇ ਦੀਆਂ ਐਨਕਾਂ ਨਾਲ ਵੇਖਦਾ ਹੈ ਇਹ ਐਨਕਾਂ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ਼ ਅਤੇ ਸਪਸ਼ਟ ਦੇਖ ਸਕਦੀ ਹੈ ਦਿਨ 3ਜਾ ਗਿੜਦੇ ਨਲਕੇ ਪਾਣੀ ਚੱਲਣ ਦੀ ਖੜਾਕ ਨਾਲ ਕੇਸਰ ਦੀ ਅੱਖ ਖੁੱਲ੍ਹੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸਲੋਕ ਉਸਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਨਹੀਂ ਆ ਰਿਹਾ ਸੀ ਥੋੜ੍ਹਾ ਥੋੜ੍ਹਾ ਸਵੇਰਾ ਹੋ ਗਿਆ ਸੀ ਸਾਈਂ ਜੀ ਇਸ਼ਨਾਨ ਕਰਦਿਆਂ ਕੀ ਗਾ ਰਹੇ ਸਨ ਮੈਂ ਸੁਣਨ ਦੀ ਕੋਸ਼ਿਸ਼ ਤਾਂ ਕੀਤੀ ਪਰ ਸਮਝਿਆ ਨਹੀਂ
ਉਹ ਨਹਾਉਣ ਤੋਂ ਬਾਅਦ ਥੜੇ ਦੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦਿਆਂ ਜੇ ਰੱਬ ਦੇ ਸਰੀਰ ਦਾ ਗੁਣਨਾਮ ਗੁਣਗਾਨ ਹੋ ਜਾਵੇ ਤਾਂ ਸਰੀਰ ਅਤੇ ਮਨ ਦੋਵੇਂ ਨਿਰਮਲ ਹੋ ਜਾਂਦੇ ਨੇ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਆ ਉਸੇ ਤਰ੍ਹਾਂ ਰੱਬ ਦੀ ਯਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਮਨ ਦੀ ਸੋਚ ਹੁੰਦੀ ਹੈ ਉਹੀ ਨਜ਼ਰ ਦੁਨੀਆ ਦੇ ਵਿੱਚ ਨਜ਼ਰ ਆਉਂਦੀ ਹੈ ਉਹ ਕਿਵੇਂ ਫਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੱਤਾ ਕਹਾਣੀ ਸੁਣਾਉਣੀ ਸ਼ੁਰੂ ਕਰਤੀ ਇੱਕ ਮਹਾਵਤ ਨੇ ਇੱਕ ਹਾਥੀ ਖੇਤ 'ਚ ਬੰਨਿਆ ਉਹ ਭੁੱਖ ਨਾਲ ਚੀਕਾਂ ਮਾਰ ਰਿਹਾ ਸੀ ਚੰਗਾੜ ਰਿਹਾ ਸੀ ਰਸਤੇ ਰਾਹ 'ਚ ਤਿੰਨ ਅੰਨੇ ਨਿਕਲੇ ਹਾਥੀ ਕਿੱਦਾਂ ਦਾ ਜਾਨਵਰ ਹੁੰਦਾ ਦੂਜੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਜੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਨੂੰ ਹੱਥ ਲਾ ਕੇ ਵੇਖਿਆ ਕਿਹਾ ਹਾਥੀ ਤਾਂ ਦਰੀ ਵਰਗਾ ਸਖਤ ਹੁੰਦਾ ਹੈ ਵਾਹ ਜੀ ਵਾਹ ਦੂਜੇ ਨੇ ਹਾਥੀ ਦੀ ਪੂਛ ਨੂੰ ਫੜਿਆ ਕਹਿੰਦਾ ਨਹੀਂ ਨਹੀਂ ਮੈਨੂੰ ਤਾਂ ਮੋਟੀ ਰੱਸੀ ਵਰਗਾ ਲੱਗਦਾ ਹੈ ਤੀਜੇ ਨੇ ਹਾਥੀ ਦੀ ਲੱਤ ਨੂੰ ਛੂਇਆ ਕਹਿੰਦਾ ਮੈਨੂੰ ਤਾਂ ਵੱਡੇ ਖੰਭੇ ਵਰਗਾ ਲੱਗਦਾ ਹੈ ਦਰੀ ਰੱਸਾ ਖੰਭਾ ਤਿੰਨੇ ਝੜ ਲੱਗ ਪਏ ਅੱਜ ਤੱਕ ਦੁਨੀਆ ਵੀ ਸੁਜਾਖੇ ਅੰਨੇ ਵਰਗੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਵੱਖ ਵੱਖ ਮੁੱਦਿਆਂ 'ਤੇ ਬਹਿਸ ਕਰਦੇ ਨਜ਼ਰ ਆਉਂਦੇ ਨੇ ਇਸ ਵੱਡੇ ਬ੍ਰਹਿਮੰਡ ਦੇ ਪਸਾਰੇ ਨੂੰ ਉਹੀ ਸਮਝਦਾ ਹੈ ਜਿਸ ਨੂੰ ਰੱਬ ਆਪ ਸੋਝੀ ਦਿੰਦਾ ਹੈ ਅਸੀਂ ਤਾਂ ਇੰਨਾ ਸਮਝ ਲਈਏ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਕੇਸਰ ਅਕਸਰ ਗਿਲਾ ਕਰਦਾ ਕਿ ਸਾਈਂ ਜੀ ਤੁਸੀਂ ਕਹਾਣੀ ਜੀ ਸੁਣਾ ਕੇ ਗੱਲ ਮੁਕਾ ਦਿੰਦੇ ਹੋ ਫਕੀਰ ਨੇ ਉੱਥੋਂ ਅੱਗੇ ਚਾਲੇ ਪਾ ਤੇ ਉਹ ਕਹਿੰਦਾ ਜਦੋਂ ਸੱਚ

اس دھرتی تے پہلی واری آیا سی تو ننگا سی ننگا سچ ایک پنڈ وچ پہنچیا تے پنڈ دے لوکاں نوں سچ ننگا ویکھ کے بہت برا پڑا گیا تے اونوں مار کٹ کے باہر کڈ دتا پنڈوں باہر ایک کہانی رہندی سی اس نے ننگے سچ نوں پناہ دتی گھر لجا کے ملم پٹی کیتی تے اپنے کپڑے اس نوں پاؤن لئی دتے ٹھیک ہون تو بعد سچ دوبارہ اس پنڈ کہانی دے کپڑے پا کے گیا لوکاں نے کہانی وچ لکے سچ نوں بہت سلاہیا تے اس نوں اپنے دلاں وچ خوشی خوشی رہن دی جگہ دے دتی کیسر نوں فقیر دیاں گلاں نویاں تے عجیب لگیاں گلاں چوں گل پتہ ہی نہیں لگا کہ کدوں سورج ڈل گیا ٹھنڈی ہوا رمکن لگی گرمی تو کچھ راحت ملی دوویں ایک ترک تھلے رک گئے فقیر نے کیسر نہ گل ودھاونے کہی پتر تیرا گھر کون کون ہے ماں باپو بےبے بھن تارو بارے فقیر نو وستار نال دسیا کیسر نے جدو سر سنبھالی تھی تو انہیں گھر وچ ہاسے کلکاریاں ہی سنیا سن ماں باپو وڈی بھن تارو تے بےبے نال گھر دیاں رونقاں لگیاں رہندیاں لوگ انہاں گھروں نو پہلواناں دا گھر کہندے سن کیونکہ وہ باپو تے دادا دوویں پہلوانیاں کرتے سن بس پھر تک ہی جی نظر لگی ہوئے کیسر 6-7 سال دا سی ونڈ دا رولا پی گیا اس ویلے گل تو سمجھ نہیں آئی پر بعد وچ بےبے باپو دیاں گلاں سن کے انہوں لگا کہ بہت بڑا سنتاپ سی تے اینے ورے بیتن تو بعد بھی وہ ونڈ دیاں گلاں کرنوں نہیں ہٹتے ਇੱਥੇ ਕਹਾਣੀ ਵਿੱਚ ਵੰਡ ਦੀ ਪੀੜ ਦਾ ਜ਼ਿਕਰ ਹੈ ਕੇਸਰ ਨੇ ਇਹ ਸਾਰਾ ਕੁਛ ਉਸ ਪਾਤਰ ਨੇ ਸਾਰਾ ਕੁਛ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਸਿਆ ਸੱਥਾਂ 'ਚ ਹੁੰਦੀਆਂ ਗੱਲਾਂ ਸਿਰ ਜੋੜ ਕੇ ਲੋਕ ਵੰਡ ਦੀਆਂ ਗੱਲਾਂ ਕਰਦੇ ਪਿੰਡਾਂ 'ਚ ਠੀਕਰੀ ਪਹਿਰੇ ਹੁੰਦੇ ਮਸੀਤਾਂ ਵੱਲ ਇੱਧਰਲੇ ਲੋਕ ਨਹੀਂ ਜਾਂਦੇ ਫਸਲਾਂ ਦੇ ਖੇਤ ਲਵਾਰਸ ਹੋ ਗਏ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਲੁੱਟ ਕਤਲ ਬਲਾਤਕਾਰ ਇਹੋ ਜਿਹੀਆਂ ਅਫਵਾਹਾਂ ਸੁਣਦੀਆਂ ਬਾਪੂ ਛਿੰਝ ਤੇ ਗਿਆ ਸੀ ਬੇਬੇ ਛੋਟੇ ਕੇਸਰ ਨੂੰ ਲੈ ਕੇ ਘਰ ਸੀ ਮਾਂ ਅਤੇ ਕੇਸਰ ਦੀ ਵੱਡੀ ਭੈਣ ਤਾਰੋਂ ਖੇਤੋਂ ਮੁੜ ਰਹੀਆਂ ਸਨ ਮੂੰਹ ਹਨੇਰਾ ਹੋ ਰਿਹਾ ਸੀ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਖੜ੍ਹ ਜਾਓ ਕੁੜੀਓ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੋਂ ਨੂੰ ਚੁੱਕ ਕੇ ਘੋੜੇ 'ਤੇ ਬਿਠਾ ਲਿਆ ਦੱਸ ਦੇਵੀਂ ਆਪਣੇ ਪਿੰਡ ਵਾਲਿਆਂ ਨੂੰ ਜੇ ਕੁੜੀ ਵਾਪਸ ਚਾਹੀਦੀ ਤਾਂ ਸਾਡੀ ਕੁੜੀਆਂ ਵਾਪਸ ਕਰ ਦੇਣ ਇੱਕ ਖਰਵੀਂ ਜਿਹੀ ਆਵਾਜ਼ ਵਿੱਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ ਬਹੁਤ ਚੀਕ ਝਾੜਾ ਪਾਇਆ ਤਾਰੋਂ ਛਡਾਉਣ ਲੱਗੀ ਉਸ ਖਰਵੀਂ ਵਾਲੇ ਆਵਾਜ਼ 'ਤੇ ਬੰਦੇ ਨੂੰ ਲੱਤ ਮਾਰੀ ਸਿਰ 'ਤੇ ਸੱਟ ਲੱਗ ਗਈ ਖੂਨ ਵਹਿ ਗਿਆ ਜ਼ਿਆਦਾ ਖੂਨ ਵਹਿਣ ਨਾਲ ਤਾਰੋ ਵਿਛੋੜੇ ਦਾ ਦੁੱਖ ਨਾ ਸਹਿੰਦਿਆਂ ਹੋਇਆਂ ਸਵਾਸ ਪੂਰੇ ਕਰ ਗਈ ਫਕੀਰ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਬੋਲਿਆ ਕੁਝ ਨਹੀਂ ਕੇਸਰ ਦਾ ਸਿਰ ਪਲੋਸਿਆ ਅਤੇ ਲੇਟ ਗਿਆ ਕੇਸਰ ਲੰਮਾ ਪੈ ਗਿਆ ਫਕੀਰ ਦੇਰ ਰਾਤ ਤੱਕ ਸੋਚਦਾ ਰਿਹਾ ਕੇਸਰ ਦੂਰ ਅਸਮਾਨ ਵੱਲ ਤਾਰੇ ਵੇਖਦਾ ਰਿਹਾ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੇ ਪਹਿਲਾਂ ਤਾਂ ਜ਼ਬਾਨ ਦੇ ਵਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਨਾ ਮੁੱਕਣ ਵਾਲੀ ਝੜੀ ਬਣ ਕੇ ਫਿਰ ਹੌਲੀ ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਕਦੀ ਨਾ ਠੀਕ ਹੋਣ ਵਾਲਾ ਨਾਸੂਰ ਬਣ ਜਾਂਦੀ ਹੈ ਕੋਈ ਕਣੀਆਂ 'ਚ ਹੰਝੂ ਲੁਕਾ ਰਿਹਾ ਕੋਈ ਮੀਂਹ ਵਿੱਚ ਖੁਸ਼ੀ ਮਨਾ ਰਿਹਾ ਸੋਚ ਬਦਲੇ ਦੁਨੀਆ ਬਦਲ ਜਾਂਦੀ ਜਾਣੋ ਉਹੀ ਜੋ ਦੁਨੀਆ ਚਲਾ ਰਿਹਾ ਕਹਾਣੀ 40 ਦਿਨ ਦਾ ਤੀਜਾ ਦਿਨ ਤੁੱਗਾ ਗੁਰਪ੍ਰੀਤ ਹੋਣਾ ਦੀ ਕਿਤਾਬ ਦੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਅਤੇ ਹਰ ਹਫ਼ਤੇ ਇਸ ਗੱਲਬਾਤ ਦਾ ਇੱਕ ਜ਼ਿਕਰ ਤੁਹਾਡੇ ਨਾਲ ਸਾਂਝਾ ਜ਼ਰੂਰ ਹੋਵੇਗਾ

ਗੱਲਾਂ ਜੁਗਲ ਪ੍ਰੋਗਰਾਮ ਦਾ ਤੀਸਰਾ ਸੈਗਮੈਂਟ ਫਿਲਮਾਂ ਕਲਾ ਸਾਹਿਤ ਦੁਨੀਆ ਦੀ ਗੱਲਾਂ ਹੋਣਗੀਆਂ ਸਾਡਾ ਸਾਡੀ ਬੋਲੀ ਨਾਲ ਸਿੱਧਾ ਸੰਬੰਧ ਹੁੰਦਾ ਹੈ ਤੇ ਬੋਲੀ ਬਾਰੇ ਪੰਜਾਬੀ ਬੋਲੀ ਮੈਂ ਅਕਸਰ ਕਹਿੰਦਾ ਹੁੰਦਾ ਸਾਡਾ ਮਾਣ ਹੈ ਸਾਡੀ ਪਛਾਣ ਹੈ ਪੰਜਾਬੀ ਬੋਲੀ ਦੇ ਉੱਤੇ ਦੂਰ ਤੱਕ ਤਹਿ ਤੱਕ ਖੋਜ ਕਰਨ ਵਾਲੇ ਮੈਂ ਸਮਝਦਾ ਪੰਜਾਬੀ ਬੋਲੀ ਲਈ ਸ਼ੁਦਾਈ ਪੰਜਾਬੀ ਬੋਲੀ ਲਈ ਦੀਵਾਨੇ ਰਮਨਦੀਪ ਸਿੰਘ ਕੈਨੇਡਾ ਤੋਂ ਆਏ ਤਾਂ ਕਿਸੇ ਆਪਣੇ ਨਿੱਜੀ ਕਾਰਨ ਕਰਕੇ ਸੀ ਪਰ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਇਸ ਤਜ਼ਰਬੇ ਦੀ ਸਾਂਝ ਵੀ ਕੁਛ ਗੱਲਾਂ ਕੁਛ ਤੱਥ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੈਲਬਨ ਵਿੱਚ ਪੰਜਾਬੀ ਸਿੱਖਣ ਸਿਖਾਉਣ ਲਈ ਬਹੁਤ ਤਰੀਕੇ ਹਨ ਜਿੱਥੇ ਭਾਈਚਾਰੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਸਕੂਲਾਂ 'ਚ ਭੇਜਿਆ ਜਾਂਦਾ ਹੈ ਉੱਥੇ ਨਾਲ ਨਾਲ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਚੱਲਦੇ ਨੇ ਸਰਕਾਰ ਵੱਲੋਂ ਲੋਟ ਲੈਂਗੁਏਜ ਅਦਰ ਦੈਨ ਇੰਗਲਿਸ਼ ਦੇ ਪ੍ਰੋਗਰਾਮ ਦੇ ਤਹਿਤ ਵੀ ਪੰਜਾਬੀ ਨੂੰ ਵੱਖ ਵੱਖ ਵਿਕਟੋਰੀਅਨ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ ਪਰ ਅਜੇ ਵੀ ਅਸੀਂ ਮਾਹਰੇ ਮਹਿਸੂਸ ਕਰਦੇ ਨੇ ਕਿ ਜਿੰਨੀ ਸਾਰਥਕ ਤਰੀਕੇ ਨਾਲ ਇਹ ਗੱਲਬਾਤ ਹੋਣੀ ਚਾਹੀਦੀ ਹੈ ਜਿੰਨੀ ਸਾਰਥਕ ਤਰੀਕੇ ਦੇ ਨਾਲ ਇੱਥੇ ਪੰਜਾਬੀ ਪੜ੍ਹਨ ਪੜ੍ਹਾਉਣ ਦੇ ਮਸਲੇ ਹਨ ਓਨੇ ਸ਼ਾਇਦ ਅਜੇ ਨਜ਼ਰ ਨਹੀਂ ਆ ਰਹੇ ਗੱਲ ਪੰਜਾਬੀ ਦੀ ਹੋਵੇ ਗੱਲ ਸਾਡੇ ਜ਼ਿਹਨ ਦੀ ਹੋਵੇ ਗੱਲ ਸਿਨਮੇ ਕਲਾਕਾਰ ਅਦਾਕਾਰੀ ਦੀ ਹੋਵੇ ਪਰ ਗੱਲਾਂ 'ਚੋਂ ਗੱਲ ਦੇ ਵਿੱਚ ਇਹ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਸਾਨੂੰ ਇਹ ਮਸਲੇ ਸਿਰ ਜੋੜ ਕੇ ਵਿਚਾਰ ਕੇ ਕਰਨੇ ਚਾਹੀਦੇ ਨੇ ਭਾਵੇਂ ਕਿ ਅਸੀਂ ਪ੍ਰਦੇਸ਼ਾਂ ਵਿੱਚ ਆ ਕੇ ਪੰਜਾਬੀ ਬੋਲੀ ਬਾਰੇ ਅਸੀਂ ਜਾਗਰੂਕ ਵੀ ਹੋਏ ਹਾਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ ਪਰ ਬੜੇ ਅਫਸੋਸ ਨਾਲ ਵੇਖਣਾ ਪੈਂਦਾ ਹੈ ਜਦੋਂ ਅਸੀਂ ਸੋਹਣੇ ਦੇਸ਼ ਪੰਜਾਬ ਜਿਸ ਨੂੰ ਛੱਡ ਕੇ ਆਏ ਹਾਂ ਉੱਥੇ ਪੰਜਾਬੀ ਦੀ ਦੁਰਦਸ਼ਾ ਦਿਨ ਬ ਦਿਨ ਢੈਂਦੀਆਂ ਕਲਾਂ ਵੱਲ ਮਾੜੇ ਪੱਖਾਂ ਵੱਲ ਹੁੰਦੀ ਜਾਂਦੀ ਹੈ ਕੇਂਦਰੀ ਸਿੱਖਿਆ ਨੀਤੀ ਨੂੰ ਅੱਖੋਂ ਪਰੋਖੇ ਕਰਕੇ ਰਾਜਾਂ ਦੇ ਅਧਿਕਾਰ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਵਿਚਲੇ ਆਰਮੀ ਸਕੂਲਾਂ ਨੇ ਪੰਜਾਬੀ ਪੜ੍ਹਾਉਣ 'ਤੇ ਲਗਭਗ ਮਨਾਹੀ ਕਰ ਦਿੱਤੀ ਹਿੰਦੀ ਅਤੇ ਸੰਸਕ੍ਰਿਤ ਨੂੰ ਜ਼ਬਰਦਸਤੀ ਥੋਪਣ ਦੀ ਗੱਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੁਛ ਨਾਵਾਂ ਪ੍ਰੋਫੈਸਰਾਂ ਦੇ ਨਾਵਾਂ ਦੀਆਂ ਤਖਤੀਆਂ ਦੇ ਵਿੱਚੋਂ ਪੰਜਾਬੀ ਗਾਇਬ ਹੋਣ ਦੇ ਮੁੱਦੇ ਕਰਕੇ ਵਿਦਿਆਰਥੀਆਂ ਨੇ ਇਸ ਨੂੰ ਮਸਲਾ ਬਣਾਇਆ ਜਿੱਥੇ ਉਹ ਤਖਤੀਆਂ ਦੇ ਉੱਤੇ ਕਾਲੇ ਰੰਗ ਦੀ ਫੱਟੀ ਪੂਚੀ ਗਈ ਉੱਥੇ ਨਾਲ ਹੀ ਸਰਕਾਰ ਤੋਂ ਇਸ ਦਾ ਜਵਾਬ ਮੰਗਣ ਦੀ ਗੱਲ ਵੀ ਕੀਤੀ ਗਈ ਹੈ ਆਖਿਰ ਅਜਿਹਾ ਕਿਉਂ ਹੁੰਦਾ ਹੈ ਆਖਿਰ ਸਿਰ ਜੋੜ ਕੇ ਬੈਠਣ ਦੇ ਨਾਲ ਇਹ ਗੱਲਾਂ ਬਾਤਾਂ ਕਿਉਂ ਵਾਪਰਦੀਆਂ ਨੇ ਕੀ ਇਹ ਮਸਲੇ ਸਿਆਸੀ ਰੰਗਤ ਦੇਣ ਲਈ ਜਾਣਬੁੱਝ ਕੇ ਤੂਲ ਦਿੱਤੀ ਜਾਂਦੀ ਹੈ ਜਾਂ ਇਹਨਾਂ ਮਸਲਿਆਂ ਦੇ ਪਿੱਛੇ ਮਨਸ਼ਾ ਕੁਛ ਹੋਰ ਹੁੰਦੀ ਹੈ ਜਾਂ ਬਣੇ ਬਣਾਏ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਨੌਜਵਾਨਾਂ ਨੂੰ ਇਸ ਪਾਸੇ ਉਕਸਾਇਆ ਜਾਂਦਾ ਹੈ ਇੱਕ ਖਿੱਤੇ ਦੇ ਲੋਕ ਜੋ ਹਜ਼ਾਰਾਂ ਸਾਲਾਂ ਤੋਂ ਇਸ ਬੋਲੀ ਨੂੰ ਬੋਲਦੇ ਰਹੇ ਨੇ ਉਹਨਾਂ ਨੂੰ ਆਪਣੀ ਬੋਲੀ ਤੋਂ ਵਾਂਝੇ ਕਰਕੇ ਕਿਸ ਪਾਸੇ ਧੱਕਣ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਨੇ ਗੱਲਾਂ 'ਚੋਂ ਗੱਲ ਕੁਝ ਵੀ ਹੋਵੇ ਬੋਲੀ ਸਾਡੀ ਸਾਂਝੀ ਬੋਲੀ ਹੈ ਅਤੇ ਬੋਲੀ ਐਂਥਮ 'ਤੇ ਵੀ ਅਸੀਂ ਬਹੁਤ ਕੁਛ ਇੱਥੇ ਪ੍ਰੋਗਰਾਮ ਕਰਦੇ ਹਾਂ ਸਤਿੰਦਰ ਸਰਤਾਜ ਹੋਣਾ ਨੇ ਵੀ ਬੋਲੀ ਦੇ ਉੱਤੇ ਬਹੁਤ ਸਾਰੇ ਗੁਰਮੁਖੀ ਦਾ ਬੇਟਾ ਕਰਕੇ ਗੀਤ ਵੀ ਗਾਏ ਨੇ ਪਰ ਸਵਾਲ ਇੱਥੇ ਜ਼ਿੰਦਗੀ ਦਾ ਨਜ਼ਰੀਆ 'ਚੋਂ ਇਹ ਨਿਕਲਦਾ ਹੈ ਕਿ ਇਹ ਮਸਲੇ ਬਾਰ ਬਾਰ ਸਾਡੇ ਸਾਹਮਣੇ ਕਿਉਂ ਆਉਂਦੇ ਨੇ ਅਸੀਂ ਜ਼ਿੰਦਗੀ 'ਚ ਸਫਲ ਹੋਣਾ ਚਾਹੁੰਦੇ ਹਾਂ ਸਕੂਨ ਪਾਉਣਾ ਚਾਹੁੰਦੇ ਹਾਂ ਜੀ ਹਾਂ ਇਹੀ ਇਹਨਾਂ ਗੀਤਾਂ ਇਹਨਾਂ ਪ੍ਰੋਗਰਾਮਾਂ ਇਹਨਾਂ ਦੀ ਮਨਸ਼ਾ ਹੈ

0: ਸਾਨੂੰ ਦਿਸ਼ਾ ਨਿਰਦੇਸ਼ ਕਰਦਾ ਗੀਤ ਮੈਨੂੰ ਬਹੁਤ ਚੰਗਾ ਲੱਗਦਾ ਹੈ ਹਰ ਹਾਦਸਾ ਸਾਨੂੰ ਇੱਕ ਸਬਕ ਦੇ ਕੇ ਜਾਂਦਾ ਹੈ ਅਫਸੋਸ ਹਾਦਸਾ ਦਰ ਹਾਦਸਾ ਹੁੰਦਾ ਹੈ ਸਾਨੂੰ ਝੰਜੋੜ ਕੇ ਰੱਖਦਾ ਹੈ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਪਿਛਲੇ 20 ਜੂਨ ਨੂੰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਇਹ ਹਾਦਸਾ ਕਿਉਂ ਹੁੰਦਾ ਹੈ ਹਰ ਹਾਦਸਾ ਬਚਾਇਆ ਜਾ ਸਕਦਾ ਹੈ ਕੁਛ ਕੁ ਗੱਲਾਂ ਹਰ ਹਾਦਸੇ ਪਿੱਛੇ ਸਾਂਝੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਬੇਧਿਆਨੀ ਹੁੰਦੀ ਹੈ ਕਿਤੇ ਨਾ ਕਿਤੇ ਲੰਬੇ ਸਫ਼ਰ ਦੀ ਥਕਾਵਟ ਸਾਹਮਣੇ ਆ ਜਾਂਦੀ ਹੈ ਕਿਤੇ ਨਾ ਕਿਤੇ ਅਸੀਂ ਸੜਕ ਤੋਂ ਧਿਆਨ ਇੱਧਰੋਂ ਉੱਧਰ ਕਰ ਦਿੰਦੇ ਹਾਂ ਅਤੇ ਸ਼ਾਇਦ ਹਮੇਸ਼ਾ ਲਈ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਵੈਸਟਰਨ ਆਸਟ੍ਰੇਲੀਆ ਦੀ ਪੁਲਿਸ ਦੇ ਮੁਤਾਬਕ ਮੰਗਲਵਾਰ ਸਵੇਰੇ ਚਿੱਟੇ ਰੰਗ ਦਾ ਇੱਕ ਵਾਲਵੋ ਟਰੱਕ ਸੜਕ ਤੋਂ ਪਲਟ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦੇ ਦੋ ਟੁਕੜੇ ਹੋ ਕੇ ਟੁੱਟ ਗਿਆ ਉਸਨੂੰ ਅੱਗ ਲੱਗ ਗਈ ਅਤੇ ਟਰੱਕ ਦੇ ਅੰਦਰ ਹੀ ਮੌਕੇ 'ਤੇ ਟਰੱਕ ਡਰਾਈਵਰ ਅਰਸ਼ਪ੍ਰੀਤ ਸਿੰਘ 23 ਸਾਲ ਦਾ ਸੀ ਸਟੂਡੈਂਟ ਵੀਜ਼ੇ 'ਤੇ ਸੀ ਮੌਤ ਹੋ ਗਈ ਅਸੀਂ ਜ਼ਮੀਨਾਂ ਵੇਚ ਕੇ ਔਖੇ ਹੋ ਕੇ ਪ੍ਰਦੇਸ਼ਾਂ ਦੇ ਵਿੱਚ ਆਪਣੇ ਅਤੇ ਪਰਿਵਾਰਾਂ ਦੇ ਚੰਗੇ ਭਵਿੱਖ ਲਈ ਆਉਂਦੇ ਹਾਂ ਤਰਨ ਤਾਰਨ ਦੇ ਲਾਗੇ ਦੇ ਪਿੰਡ ਦਾ ਮੁੰਡਾ ਸੋਚਿਆ ਜਾ ਸਕਦਾ ਹੈ ਕਿ ਉਹਦੇ ਘਰਦਿਆਂ 'ਤੇ ਕੀ ਬੀਤੀ ਹੋਊਗੀ ਉਹਦੇ ਪਰਿਵਾਰਾਂ 'ਤੇ ਕੀ ਬੀਤੀ ਹੋਊਗੀ ਫਿਲਹਾਲ ਭਾਈਚਾਰੇ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਾਉਣ ਦੇ ਲਈ ਗੋ ਫੰਡ ਕ੍ਰੀਏਟ ਕੀਤਾ ਹੈ ਸਮੂਹ ਸੱਜਣ ਅਰਸ਼ਪ੍ਰੀਤ ਗੋ ਫੰਡ ਦੇ ਨਾਂ 'ਤੇ ਜਾ ਕੇ ਇੱਥੇ ਆਪਣੀ ਬਣਦੀ ਯੋਗ ਸੇਵਾ ਪਾ ਸਕਦੇ ਨੇ ਹਰ ਹਾਦਸਾ ਸਾਨੂੰ ਝੰਜੋੜ ਕੇ ਰੱਖਦਾ ਹੈ ਪ੍ਰਵਾਸ ਦੇ ਬਹੁਤ ਵੱਡੇ ਮਸਲੇ ਨੇ ਪਰ ਸਾਡੇ ਲਈ ਇੱਕ ਸਭ ਤੋਂ ਵੱਡਾ ਮਸਲਾ ਇੱਥੇ ਆਉਣਾ ਆ ਕੇ ਪੱਕੇ ਹੋਣਾ ਬਹੁਤ ਵੱਡੀ ਵੰਗਾਰ ਬਣਦਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਹੁਣ 1 ਜੁਲਾਈ ਤੋਂ ਜਿਹੜਾ ਕਿ ਅਗਲਾ ਵਰ੍ਹਾ ਸ਼ੁਰੂ ਹੋਣਾ ਹੈ ਅਗਲਾ ਫਾਈਨੈਂਸ਼ੀਅਲ ਜਿਹੜਾ ਸਾਲ ਹੈ ਉਹ ਸ਼ੁਰੂ ਹੋਣਾ ਹੈ ਉਸ ਤੋਂ ਮਾਈਗ੍ਰੇਸ਼ਨ ਲਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਵਿਦਿਆਰਥੀਆਂ ਲਈ ਸਭ ਤੋਂ ਪਹਿਲਾਂ ਇਹ ਹੈ ਵੀ ਜੋ ਬੈਂਕ ਬੈਲੈਂਸ ਉਹਨਾਂ ਨੇ ਦਿਖਾਉਣਾ ਹੈ ਕਿ ਜਿੱਥੇ ਜਦੋਂ ਅਸੀਂ ਸਟੂਡੈਂਟ ਵੀਜ਼ੇ ਦੇ ਤੌਰ 'ਤੇ ਆਉਂਦੇ ਹਾਂ ਕਿ ਸਾਡੇ ਕੋਲ ਉੱਥੇ ਫੰਡ ਹੈਗੇ ਨੇ ਉਹਦੇ ਵਿੱਚ ਚੋਖਾ ਵਾਧਾ ਕੀਤਾ ਗਿਆ ਅਤੇ ਜਿਹੜੇ ਬੱਚੇ ਬੈਚੁਲਰ ਡਿਗਰੀ ਕਰਦੇ ਨੇ ਉਹਨਾਂ ਦੇ ਲਈ ਜਿਹੜੇ ਕੰਮ ਕਰਨ ਦੀ ਦਰ ਕੰਮ ਕਰਨ ਦੀ ਮਿਆਦ ਹੈ 20 ਘੰਟੇ ਸੀ 24 ਘੰਟੇ ਹੋ ਗਈ ਹੈ ਅਤੇ ਪੋਸਟ ਗ੍ਰੈਜੂਏਟ ਕਰ ਰਹੇ ਬੱਚਿਆਂ ਦੇ ਉੱਤੇ ਸ਼ਾਇਦ ਸਰਕਾਰ ਸੋਚਦੀ ਹੈ ਕਿ ਉਹ ਸਿਆਣੇ ਹੋ ਜਾਂਦੇ ਆ ਉਹਨਾਂ ਕੋਲ ਆਲਰੇਡੀ ਕੋਈ ਸਕਿੱਲ ਹੁੰਦੀ ਆ ਅਤੇ ਉਹਨਾਂ 'ਤੇ ਕੰਮ ਦੀ ਜਿਹੜੀ ਪਾਬੰਦੀ ਨਹੀਂ ਹੋਣਗੀ ਉਹ ਸ਼ਾਇਦ ਜ਼ਿਆਦਾ ਕੰਮ ਕਰ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਜਿਹੜੇ ਵੱਡੀਆਂ ਡਿਗਰੀਆਂ ਕਰਨ ਆਏ ਆ ਉਹ ਸਿਰਫ ਕੰਮ ਹੀ ਕਰੇ ਜਾਣ ਅਤੇ ਆਪਣੇ ਪੜ੍ਹਾਈ ਵੱਲ ਧਿਆਨ ਨਾ ਦੇਣ ਪਹਿਲੇ 2 ਸਾਲ ਫਿਰ ਅਗਲੇ 2 ਸਾਲ ਪੱਕੇ ਹੋਣ ਤੱਕ ਜੇ 4 ਸਾਲ ਤੁਸੀਂ ਨਿਯਮਤ ਰਹਿ ਕੇ ਸੀਮਤ ਦਰ ਤੱਕ ਕੰਮ ਵੀ ਕਰਦੇ ਹੋ ਪੜ੍ਹਾਈ 'ਤੇ ਧਿਆਨ ਵੀ ਦਿੰਦੇ ਹੋ ਅਤੇ ਜੇ ਇਹਦੇ ਨਾਲ ਤੁਹਾਡੇ ਆਉਣ ਵਾਲੇ 40 ਸਾਲ ਦਾ ਇੱਕ ਕੈਰੀਅਰ ਭਵਿੱਖ ਬਣਦਾ ਆ ਤਾਂ ਮੈਂ ਸਮਝਦਾ ਕੋਈ ਮਹਿੰਗਾ ਸੌਦਾ ਨਹੀਂ ਜੀ ਹਾਂ ਆਸਟ੍ਰੇਲੀਆ ਵੀਜ਼ਾ ਰੂਲ ਵੀਜ਼ਾ ਨਿਯਮ ਬਹੁਤ ਤੇਜ਼ੀ ਨਾਲ ਬਦਲਦੇ ਨੇ ਅਤੇ ਹਮੇਸ਼ਾ ਹੀ 2 ਸਾਲ ਬਾਅਦ 3 ਸਾਲ ਬਾਅਦ ਇਹਦੇ ਵਿੱਚ ਵੱਡੀਆਂ ਬਦਲਾਅ ਆਉਂਦੇ ਆ ਅਤੇ ਇਹਨਾਂ 'ਤੇ ਧਿਆਨ ਰੱਖ ਕੇ ਹੀ ਆਪਣੇ ਅਗਲੇ ਫੈਸਲੇ ਜਿਹੜੇ ਲੈ ਜਾਣੇ ਚਾਹੀਦੇ ਆ ਪਲੈਟੀ ਵੈਲੀ FM 88.6 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ ਬਿੱਕੀ ਸਿੰਘ ਦੇ ਨਾਲ ਬਦਲਦੇ ਮੌਸਮ ਬਦਲਦੇ ਮਾਹੌਲ ਵਿੱਚ ਜਿਵੇਂ ਪਿਛਲੇ ਕੁਛ ਦਿਨਾਂ 'ਚ ਬਹੁਤ ਸਾਰੀ ਸਾਨੂੰ ਗਰਮੀ ਪਈ ਸੀ ਹੁਣ ਕਹਿ ਲਈਏ ਕਿ ਸਾਉਣ ਦਾ ਮਹੀਨਾ ਬਣ ਗਿਆ ਅਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਉਣ ਦੇ ਮਹੀਨੇ ਪੰਜਾਬੀਆਂ ਦੇ ਫੇਵਰੇਟ ਤਿਉਹਾਰ ਤੀਆਂ ਦਾ ਸੀਜ਼ਨ ਵੀ ਲਗਭਗ ਆ ਹੀ ਚੁੱਕਾ ਹੈ ਇਸ ਸਾਲ ਦੀ ਸਭ ਤੋਂ ਪਹਿਲੀਆਂ ਤੀਆਂ 28 ਜੂਨ ਨੂੰ ਪੱਛਮ ਵਾਲੇ ਪਾਸੇ ਹੋਣਗੀਆਂ ਤੀਆਂ ਵੈਸਟ ਦੀਆਂ ਅਤੇ ਇਹ ਵੀ ਕਹਿਣਾ ਨਹੀਂ ਕੋਈ ਗਲਤ ਹੋਊਗਾ ਕਿ ਤੀਆਂ ਹਮੇਸ਼ਾ ਹੀ ਵੈਸਟ ਤੋਂ ਸ਼ੁਰੂ ਹੋਈਆਂ ਨੇ ਅਤੇ ਸਾਲ 2025 ਦੀ ਧਮਾਕੇਦਾਰ ਐਂਟਰੀ ਵੀ ਇਸ ਵਾਰੀ ਤੀਆਂ ਵੈਸਟ ਤੋਂ ਹੋਣਗੀਆਂ ਆਸ ਕੀਤੀ ਜਾਂਦੀ ਹੈ ਕਿ ਨਾਮੀ ਗ੍ਰਾਮੀ ਜਿਹੜੇ ਪੰਜਾਬੀ ਗਾਇਕਾਵਾਂ ਇੱਥੇ ਆਉਣਗੀਆਂ ਅਤੇ ਤੀਆਂ ਦੇ ਵਿੱਚ ਕੁੜੀਆਂ ਨੂੰ ਚਾਹ ਔਰਤਾਂ ਨੂੰ ਚਾਹ ਅਤੇ ਉਹਨਾਂ ਦੇ ਲਈ ਇਹ ਚਾਹ ਇੰਨਾ ਕਿ ਲਗਭਗ ਪੂਰੇ ਮੈਲਬਨ ਦੇ ਵਿੱਚ 40-45 ਤੀਆਂ ਹੀ ਹੁੰਦੀਆਂ ਅਤੇ ਸਾਡਾ ਤਾਂ ਮੌਸਮ ਵੀ ਬੜਾ ਵੱਡਾ ਹੋ ਜਾਂਦਾ ਜੇ ਤੀਆਂ ਦੇ ਹਿਸਾਬ ਨਾਲ ਸਾਉਣ ਵੇਖਿਆ ਜਾਏ ਤਾਂ ਆਸਟ੍ਰੇਲੀਆ ਦਾ ਸਾਉਣ ਤਾਂ ਸ਼ਾਇਦ 3-4 ਮਹੀਨੇ ਚੱਲੂਗਾ ਪਰ ਕੁਛ ਹੋਵੇ ਕੁਛ ਨਾ ਹੋਵੇ ਮੇਲਿਆਂ ਦੇ ਸ਼ਹਿਰ ਮੈਲਬਨ 'ਚ ਮੇਲੇ ਲੱਗਦੇ ਰਹਿਣਗੇ ਤੁਸੀਂ ਸੁਣਦੇ ਰਹੋ ਗੱਲਾਂ 'ਚੋਂ ਗੱਲ ਪ੍ਰੋਗਰਾਮ ਬਿੱਕੀ ਸਿੰਘ ਦੇ ਨਾਲ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲਦੇ ਹਾਂ ਅਤੇ ਆਪਾਂ ਆਪਣਾ ਰੁੱਖ ਪੰਜਾਬ ਵੱਲ ਕਰਦੇ ਹਾਂ ਪੰਜਾਬ ਦੇ ਬਦਲਦੇ ਮੌਸਮ ਦੀ ਪੰਜਾਬ ਦੇ ਖਾਸ ਤੌਰ ਤੇ ਸਿਆਸੀ ਬਦਲਦੇ ਮੌਸਮ ਦੀ ਗੱਲ ਕਰੀਏ ਤੇ ਕਿਉਂ ਨਾ ਫਿਰ ਇੱਕ ਗਾਣਾ ਸੁਣ ਲਿਆ ਜਾਏ ਤੇ ਗਾਣਾ ਸੁਣਦੇ ਸੁਣਦੇ ਕੁਝ ਗੱਲਾਂ ਕਿਉਂਕਿ ਸਾਡੇ ਨਾਲ ਉੱਥੇ ਇਹਨੇ ਦਿਨਾਂ 'ਚ ਸਿੱਧੂ ਮੂਸੇਵਾਲੇ ਦੀਆਂ ਵੀ ਕਰਨੀਆਂ ਨੇ ਖਾਸ ਤੌਰ 'ਤੇ ਜਦੋਂ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਉਹ ਆਪਣੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਆਪਣਾ ਮਨ ਬਣਾ ਚੁੱਕੇ ਨੇ ਉਹ ਸਿਆਸਤ ਵਿੱਚ ਕੁੱਦਣਗੇ ਖਾਸ ਤੌਰ 'ਤੇ ਉਹਨਾਂ ਨੂੰ ਲੱਗਦਾ ਕਿ ਮੌਜੂਦਾ ਸਰਕਾਰ ਨੇ ਉਹਨਾਂ ਦੇ ਪੁੱਤ ਨਾ ਹੋਏ ਧੱਕੇ ਦੇ ਉੱਤੇ ਕੋਈ ਕੰਮ ਤਾਂ ਨਹੀਂ ਕੀਤਾ ਵੈਸੇ ਗੱਲ ਤਾਂ ਹੈ ਵਿਚਾਰਨ ਵਾਲੀ ਐਡਾ ਇੱਕ ਨਾਮੀ ਗ੍ਰਾਮੀ ਕਲਾਕਾਰ ਹੋਵੇ ਉਹ ਸ਼ਰੇਆਮ ਕਤਲ ਕਰ ਦਿੱਤਾ ਹੋਵੇ ਤਾਂ ਉਹਨੂੰ ਇਨਸਾਫ਼ ਹੀ ਨਾ ਮਿਲੇ ਸਿੱਧੂ ਮੂਸੇਵਾਲੇ ਦਾ ਗੀਤ ਅਤੇ ਗੱਲਬਾਤ ਜਾਰੀ ਰੱਖਦੇ ਹਾਂ
1: ਸਿੱਧੂ ਮੂਸੇਵਾਲਾ

ਕੇ ਲਾਹੌਰ ਨੂੰ ਜਦੋਂ ਮੈਂ ਲਾਹੌਰ ਵੇਖਿਆ ਗੱਲ ਕੱਲੇ ਲਾਹੌਰ ਦੀ ਨਹੀਂ ਜਦੋਂ ਮੈਂ ਉੱਧਰਲਾ ਜਾਂ ਲਹਿੰਦਾ ਪੰਜਾਬ ਵੇਖਿਆ ਉਹਦੇ ਵਿੱਚ ਦੋ ਤਿੰਨ ਸ਼ਹਿਰਾਂ ਵਿੱਚ ਗਏ ਉਹਨਾਂ ਸ਼ਹਿਰਾਂ ਵਿੱਚ ਕਿੰਨਾ ਕਿੰਨਾ ਲੋਕਾਂ ਨੂੰ ਮਿਲੇ ਤਾਂ ਉਹਦੇ ਬਾਰੇ ਗੱਲਬਾਤ ਕੀਤੀ ਪਰਮਜੀਤ ਕੌਰ ਜੀ ਮੈਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਸਟੂਡੀਓ ਵਿੱਚ ਜੀਆਂ ਆਖਾਂ ਪਰ ਮੈਂ ਇੱਕ ਸਮਰੀ ਜਿਹੜੀ ਸਾਰ ਹੈ ਉਸ ਜੋ ਉਹਨਾਂ ਗੱਲਾਂ ਤੋਂ ਮੈਂ ਸਿੱਖਿਆ ਉਹਦੇ ਮੈਂ ਕੁਛ ਪੁਆਇੰਟ ਜਿਹੜੇ ਨੋਟ ਕੀਤੇ ਸੀਗੇ ਉਹ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸਭ ਤੋਂ ਵੱਡੀ ਜਿਹੜੀ ਮੈਨੂੰ ਤ੍ਰਾਸਦੀ ਲੱਗੀ ਕਿ ਅੱਜ ਇੰਨੇ ਸਾਲ ਹੋ ਗਏ ਆ ਅਤੇ ਜਦੋਂ ਅਸੀਂ ਆਸਟ੍ਰੇਲੀਅਨ ਪਾਸਪੋਰਟ ਲੈ ਕੇ ਅੰਮ੍ਰਿਤਸਰ ਤੋਂ ਲਾਹੌਰ ਸੜਕ ਰਾਹੀਂ ਜਾਂਦੇ ਹਾਂ ਤਾਂ ਸਾਨੂੰ ਸ਼ੱਕ ਦੇ ਨਜ਼ਰਾਣਾ ਵੇਖਿਆ ਜਾਂਦਾ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਦੋਵਾਂ ਪੰਜਾਬਾਂ 'ਚ ਬਹੁਤ ਕੁਝ ਸਾਂਝਾ ਆ ਪਰ ਦੁਨੀਆ ਦੇ ਸਭ ਤੋਂ ਔਖੇ ਬਾਰਡਰਾਂ ਵਿੱਚੋਂ ਇੱਕ ਬਾਰਡਰ ਇਹਨਾਂ ਪੰਜਾਬਾਂ ਦਾ ਆ ਅਤੇ ਉਹ ਨਫ਼ਰਤ ਉਹ ਤ੍ਰਾਸਦੀ ਉਹ ਵੰਡ ਦੀ ਪੀੜ ਉਸ ਬਾਰਡਰ ਨੂੰ ਕ੍ਰਾਸ ਕਰਨ ਲੱਗੇ ਸਾਡੇ ਸਾਹਮਣੇ ਆਉਂਦੀ ਹੈ ਇਹ ਇੱਕ ਬਹੁਤ ਵੱਡਾ ਗੱਲ ਆ ਇਹ ਬਹੁਤ ਵੱਡਾ ਜ਼ਰੀਆ ਆ ਅਤੇ ਜਦੋਂ ਅਸੀਂ ਉੱਧਰ ਲੰਘ ਜਾਂਦੇ ਹਾਂ ਫਿਰ ਸਾਨੂੰ ਉਹਦੇ 'ਚ ਬਹੁਤ ਸਾਰਾ ਆਪਣਾਪਣ ਨਜ਼ਰ ਆਉਂਦਾ ਆ ਉਹ ਉੱਥੋਂ ਦੇ ਲੋਕਾਂ ਦਾ ਪਿਆਰ ਵੀ ਹੈ ਸਾਡੀ ਬੋਲੀ ਦੀ ਸਾਂਝ ਵੀ ਹੈ ਸਾਡੀ ਪਹਿਰਾਵੇ ਖਾਣ ਪੀਣ ਜੀਵਨ ਜਾਂਚ ਦੀ ਸਾਂਝ ਵੀ ਹੈ ਉਹੋ ਜਿਹੀਆਂ ਖੇਤੀਬਾੜੀਆਂ ਨੇ ਫਿਰ ਸਾਡੀਆਂ ਬਹੁਤ ਸਾਰੀਆਂ ਕਿੱਸੇ ਕਹਾਣੀਆਂ ਸਾਡੀਆਂ ਥਾਵਾਂ ਨਾਲ ਜਜ਼ਬਾਤੀ ਪਿਆਰ ਹੁੰਦਾ ਆ ਜਿਹਨੂੰ ਵੇਖ ਕੇ ਅਸੀਂ ਉੱਥੇ ਜੁੜਦੇ ਹਾਂ ਇਸ ਪੀੜ ਇਸ ਵੰਡ ਦੀ ਨਫ਼ਰਤ ਨੂੰ ਆਪਾਂ ਕਿੱਦਾਂ ਘਟਾ ਸਕਦੇ ਹਾਂ ਸ਼ਾਇਦ ਇਹ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਦਾ ਇੱਕ ਸੋਹਣਾ ਸਾਂਝਾ ਪੰਜਾਬ ਦੇ ਕੇ ਜਾਣਾ ਇਹਦੇ 'ਤੇ ਮੈਨੂੰ ਲੱਗਦਾ ਖੁੱਲ੍ਹ ਕੇ ਵਿਚਾਰ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਹੈ ਕਿ ਬਹੁਤ ਸਾਰਾ ਖਾਣ ਪੀਣ ਰਹਿਣ ਸਹਿਣ ਜਿਹੜਾ ਅਸੀਂ ਉੱਥੇ ਛੱਡ ਆਏ ਜੋ ਮੈਨੂੰ ਗੱਲ ਸਮਝ ਆਉਂਦੀ ਹੈ ਕਿ ਉਹ ਸਾਡੇ ਇੱਕ ਸੱਭਿਆਚਾਰਕ ਜਿਹਨੂੰ ਕਹਿੰਦੇ ਖਲਾਅ ਪੈਦਾ ਹੋ ਗਿਆ ਉਸ ਖਲਾਅ ਨੂੰ ਅਸੀਂ ਅਜੋਕੀ ਡਿਜੀਟਲ ਤਰੀਕੇ ਦੇ ਨਾਲ ਕਿੱਦਾਂ ਡੂੰਘੀਆਂ ਸਾਂਝਾਂ ਪਾ ਸਕਦੇ ਹਾਂ ਚਾਹੇ ਉਹ ਬੋਲੀ ਦੀ ਸਾਂਝ ਹੈ ਚਾਹੇ ਉਹ ਸਾਡੀ ਆਪਸੀ ਗੱਲਬਾਤ ਦੀ ਸਾਂਝ ਹੈ ਚਾਹੇ ਉਹ ਪ੍ਰਦੇਸ਼ਾਂ ਵਿੱਚ ਦੋਨਾਂ ਪੰਜਾਬਾਂ ਦੇ ਸਾਂਝੇ ਪੁਲ ਬਣ ਕੇ ਸਾਂਝੀਆਂ ਕੁਛ ਨੁਕਤੇ ਰੱਖ ਕੇ ਕੁਛ ਗਤੀਵਿਧੀਆਂ ਚੁਣਨ ਦੀ ਗੱਲ ਆ ਸੱਭਿਆਚਾਰ ਪ੍ਰੋਗਰਾਮ ਦੀ ਗੱਲ ਆ ਸਾਂਝੀਆਂ ਫਿਲਮਾਂ ਬਣਨ ਦੀ ਗੱਲ ਆ ਜਾਂ ਸਾਂਝੇ ਕੁਛ ਹੋਰ ਕਾਰਜ ਸ਼ੁਰੂ ਕਰਨ ਦੀ ਗੱਲ ਹੈ ਇਹਦੇ 'ਤੇ ਵਿਚਾਰ ਕਰਨ ਦੀ ਵੀ ਲੋੜ ਆ ਤੀਜਾ ਨੁਕਤਾ ਜਿਹੜਾ ਮੈਨੂੰ ਵੇਖਣ ਨੂੰ ਮਿਲਦਾ ਆ ਉਹ ਇਹ ਹੈ ਕਿ ਅਜੇ ਵੀ ਜਦੋਂ ਅਸੀਂ ਇੱਥੋਂ ਜਾਂਦੇ ਹਾਂ ਖਾਸ ਤੌਰ 'ਤੇ ਸਿੱਖ ਉਹਨਾਂ ਦੀ ਇੱਕ ਦਿੱਖ ਪਛਾਣ ਦਾ ਬਹੁਤ ਵੱਡਾ ਕਾਰਨ ਇਹ ਨਜ਼ਰ ਆਉਂਦਾ ਕਿ ਉਹ ਇਹ ਪਾਕਿਸਤਾਨ ਦੇ ਨਹੀਂ ਹੈਗੇ ਅਤੇ ਉਹ ਬਾਹਰੋਂ ਆਏ ਨੇ ਜਾਂ ਪ੍ਰਦੇਸੀ ਨੇ ਅਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲਣ ਦੀ ਇੱਛਾ ਕਰਦੇ ਆ ਉਹ ਉਸ ਮਿਲਾਪ ਦੇ ਵਿੱਚ ਭਾਵੇਂ

0: ਪੀਏਯੂ ਲੁਧਿਆਣੇ ਦਾ ਨਾਮ ਸੁਣਿਆ ਸੀ ਤੇ ਇਹ ਵੀ ਪਤਾ ਲੱਗਾ ਕਿ ਪੀਏਯੂ ਤੋਂ ਵੀ ਪਹਿਲੀ ਜਿਹੜੀ ਪੰਜਾਬੀ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ ਲਾਇਲਪੁਰ ਦੀ ਸੀ ਤੇ ਅਜੇ ਤੱਕ ਦੋਨਾਂ ਪੰਜਾਬਾਂ ਦੇ ਵਿੱਚ ਅਕਾਦਮਿਕ ਇੰਸਟੀਟਿਊਸ਼ਨਲ ਐਗਰੀਮੈਂਟ ਸਾਂਝ ਨਹੀਂ ਹੋਏ ਇਹ ਮੈਨੂੰ ਲੱਗਦਾ ਇਹਦੇ 'ਤੇ ਕੰਮ ਕਰਨ ਦੀ ਲੋੜ ਹੈ ਕਿ ਦੋਨਾਂ ਯੂਨੀਵਰਸਿਟੀਆਂ ਦੇ ਸਾਂਝੇ ਪ੍ਰੋਗਰਾਮ ਹੋਣ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਉਹਨਾਂ ਦੀਆਂ ਯੂਨੀਵਰਸਿਟੀਆਂ ਸਾਂਝੇ ਪ੍ਰੋਗਰਾਮ ਕਿਉਂ ਨਹੀਂ ਕਰਦੀਆਂ ਜੇ ਸਾਡੇ ਯੁਵਕ ਮੇਲੇ ਹੋ ਸਕਦੇ ਆ ਤਾਂ ਇਹਨਾਂ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਕਿਉਂ ਨਹੀਂ ਹੁੰਦੇ ਇਹ ਖਿਲਾਫ ਜਿਹੜਾ ਇਹ ਮੈਨੂੰ ਨਜ਼ਰ ਆਇਆ ਪੰਜਵਾਂ ਜਿਹੜਾ ਸੀਗਾ ਕਿ ਜਿਹੜਾ ਸਾਡੇ ਇਤਿਹਾਸਕ ਥਾਵਾਂ ਨੇ ਚਾਹੇ ਉਹ ਮੋਇਨਜੋਦੜੋ ਹੜੱਪਾ ਆ ਚਾਹੇ ਉਹ ਪੰਜਾਬ ਦੀ ਪੰਜਾਬੀ ਵਿਰਾਸਤ ਦੇ ਉੱਤੇ ਜਿਹੜਾ ਪੰਜਾਬੀ ਪੱਖ ਆ ਇਤਿਹਾਸ ਦਾ ਉਹ ਅਜੇ ਤੱਕ ਕੁਛ ਲੋਕ ਕੰਮ ਕਰ ਰਹੇ ਆ ਜਿਹਦੇ ਵਿੱਚ ਕੁਛ ਲੋਕਾਂ ਦੇ ਉੱਧਰਲਿਆਂ ਨੇ ਤਾਂ ਕੰਮ ਕੀਤਾ ਪਰ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਜਾਬੀ ਨਜ਼ਰੀਏ ਤੋਂ ਪੰਜਾਬ ਦੇ ਇਤਿਹਾਸ ਦਾ ਕੰਮ ਨਹੀਂ ਕੀਤਾ ਅਤੇ ਇਹਦੇ ਉੱਤੇ ਮੈਨੂੰ ਲੱਗਦਾ ਵੀ ਗੱਲ ਕੀਤੀ ਜਾਣੀ ਚਾਹੀਦੀ ਹੈ ਇਹ ਪੰਜ ਨੁਕਤੇ ਅੱਜ ਮੈਂ ਇਹਨਾਂ ਦੀਆਂ ਕੁਝ ਹਫ਼ਤਿਆਂ ਦੀਆਂ ਗੱਲਾਂ 'ਚੋਂ ਸਾਰ ਕੱਢ ਕੇ ਲਿਖੇ ਅਤੇ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਵਿਸ਼ਾ ਜਿਹ 'ਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਸਫ਼ਰੇ ਜ਼ਿੰਦਗੀ ਜੋ ਜ਼ਿੰਦਗੀ ਸਾਡੀ ਟਰੈਵਲ ਕਰਨ ਦੇ ਪਈ ਹੈ ਸਫ਼ਰ 'ਚ ਪਈ ਹੈ ਅਤੇ ਉਹਦੇ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਗੱਲਾਂ ਇਹਨਾਂ ਸਾਰਾਂ ਦੇ ਨਾਲ ਮੈਂ ਸਟੂਡੀਓ ਵਿੱਚ ਜੀ ਆਇਆ ਆਖਦਾ ਪਰਮਜੀਤ ਕੌਰ ਜੀ ਨੂੰ ਅਤੇ ਅੱਜ ਦੀ ਇਹ ਗੱਲਬਾਤ ਅਸੀਂ ਅੱਗੇ ਵਧਾਉਂਦੇ ਹਾਂ
1: ਸਤਿ ਸ਼੍ਰੀ ਅਕਾਲ ਚੇਖੋ ਸਾਹਿਬ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ
0: ਜੀ ਸਦਕੇ ਜੀ ਸਦਕੇ ਅਤੇ ਜ਼ਰੂਰੀ ਨਹੀਂ ਕਿ ਜੋ ਮੈਂ ਗੱਲਾਂ ਕੀਤੀਆਂ ਤੁਸੀਂ ਉਹਨਾਂ ਨਾਲ ਸਹਿਮਤ ਵੀ ਹੋਵੋ ਜੋ ਮੈਨੂੰ ਸਮਝ ਆਇਆ ਮੈਂ ਉਹਨਾਂ ਗੱਲਾਂ ਦਾ ਪੱਖ ਆਪਣੇ ਪੱਖ 'ਤੇ ਰੱਖਿਆ ਅਤੇ ਮੈਂ ਹੁਣ ਵੈਸੇ ਚਲੋ ਹੁਣ ਬਹੁਤੀਆਂ ਕਿਉਂਕਿ ਅਸੀਂ ਬਹੁਤ ਉਹ ਗੱਲਾਂ ਕਰ ਚੁੱਕੇ ਹਾਂ ਅਤੇ ਸ਼ਾਇਦ ਇਹ ਇਕੱਲੇ ਇਕੱਲੇ ਮੁੱਦੇ 'ਤੇ ਅਸੀਂ ਆਉਂਦੇ ਕੁਛ ਦਿਨਾਂ 'ਤੇ ਗੱਲ ਵੀ ਕਰ ਸਕਦੇ ਹਾਂ ਇੱਕ ਇੱਕ ਮੁੱਦੇ 'ਤੇ ਗੱਲ ਕਰ ਸਕਦੇ ਹਾਂ ਜਾਂ ਕੁਛ ਤੰਦਾਂ ਜਿਹੜੀਆਂ ਅਸੀਂ ਛੋਹ ਸਕਦੇ ਹਾਂ ਅਤੇ ਕਿਉਂ ਨਾ ਆਪਾਂ ਫਿਰ ਮੈਨੂੰ ਇਹ ਦੱਸੋ ਵੀ ਮੋਟੇ ਤੌਰ 'ਤੇ ਮੈਂ ਗੱਲ ਇਹ ਕਰਨਾ ਚਾਹੁੰਦਾ ਕਿ ਸਾਨੂੰ ਘੁੰਮਣਾ ਫਿਰਨਾ ਚਾਹੀਦਾ ਟਰੈਵਲ ਕਰਨਾ ਚਾਹੀਦਾ ਸਫ਼ਰ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਇਹ ਦੱਸੋ
1: ਦੇਖੋ ਇੱਕ ਚੀਜ਼ ਤਾਂ ਹੈਗੀ ਆ ਵੀ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ ਨਾ ਉਹਦੇ ਬਾਰੇ ਮੈਂ ਇਹੀ ਕਹਿ ਸਕਦੀ ਹਾਂ ਕਿ ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਿਬ ਨਾਲ ਇਹ ਵੀ ਲੱਗਦਾ ਆ ਕਿ ਜਹਾਂ ਦਾਣੇ ਤਾਂ
0: ਖਾਣੇ ਕਿਆ ਬਾਤ ਹੈ
1: ਠੀਕ ਆ ਜੀ ਕਿਉਂਕਿ ਮੈਂ ਬਿਲਕੁਲ ਵੀ ਮੇਰਾ ਮਨ ਨਹੀਂ ਸੀਗਾ
0: ਅੱਛਾ ਜੀ
1: ਵੀ ਮੈਂ ਪੰਜਾਬ ਛੱਡ ਕੇ ਐਡੀ ਸੋਹਣੀ ਆਪਣੀ ਨੌਕਰੀ ਛੱਡ ਕੇ ਆਪਣਾ ਘਰ ਬਾਹਰ ਛੱਡ ਕੇ ਪਰਿਵਾਰ ਛੱਡ ਕੇ ਮੈਂ ਪਰਦੇਸੀ ਹੋ ਕੇ ਅਤੇ ਆਸਟ੍ਰੇਲੀਆ ਪਹੁੰਚ ਜਾਵਾਂ
0: ਅੱਛਾ ਜੀ
1: ਸ਼ਾਇਦ ਮੈਂ ਉਹ ਆਪਣੀ ਜਿਹੜੀ ਕਦੀ ਸੋਚਿਆ ਹੀ ਨਹੀਂ ਸੀ ਇਸ ਬਾਰੇ
0: ਬਿਲਕੁਲ
1: ਕੁਛ ਹਾਲਾਤ ਵੀ ਇੱਦਾਂ ਦੇ ਸੀ ਜਦੋਂ ਤੁਸੀਂ ਉੱਥੇ ਹੀ ਸਾਰਾ ਕੁਛ ਤੁਹਾਨੂੰ ਮਿਲ ਰਿਹਾ ਹੁੰਦਾ ਅਤੇ ਤੁਹਾਡਾ ਉਹ ਮਨ ਨਹੀਂ ਹੁੰਦਾ
0: ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਖਾਸ ਗੀਤ ਜੋ ਮੈਂ ਸੋਚਦਾ ਸੀ ਵੀ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਉਹ ਸੁਣਦੇ ਹਾਂ ਅਤੇ ਫਿਰ ਇਸੇ ਤਰ੍ਹਾਂ ਇਸ ਲੜੀ ਨੂੰ ਪ੍ਰੋਗਰਾਮ ਨੂੰ ਅਗਲੇ ਹਫ਼ਤੇ ਮਿਲਾਂਗੇ ਤਿੰਨ ਮਿੰਟਾਂ ਵਿੱਚ ਇਹ ਗੀਤ ਮੈਂ ਖਤਮ ਕਰਨਾ ਚਾਹੁੰਦਾ ਇਸ ਦੇ ਨਾਲ ਹੀ ਮੈਂ ਇੱਥੋਂ ਇਜਾਜ਼ਤ ਲਵਾਂਗਾ ਅਤੇ ਅਗਲੇ ਪ੍ਰੋਗਰਾਮ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ